ਹਰ ਇੱਕ ਦੇ ਘਰ ਵਿੱਚ ਆਪਣੀ ਆਪਣੀ ਚੀਜ਼ ਹੁੰਦੀ ਹੈ। ਜਿਹੜੇ ਸਤਸੰਗ ਕਰਨ ਵਾਲੇ ਨੇ ਉਹਨਾਂ ਘਰ ਕੀ ਹੁੰਦਾ? ਆਪਾਂ ਆਪਣੇ ਸਥਾਨ ਤੇ ਪਹੁੰਚਣਾ। ਭਗਤ ਜੀ ਆਪਣੇ ਸਥਾਨ ਤੇ ਪਹੁੰਚਾ ਰਹੇ ਨੇ ਆਪਾਂ ਨੂੰ, ਆਪਾਂ ਕਿਹੜੀ ਜਗ੍ਹਾ

ਗੋਕਲ ਮੱਧੇ ਸ਼ਿਆਮ ਗੋ, ਅਖੀਰਲੀਆਂ ਪੰਕਤੀਆਂ ਬੜੀਆਂ ਕਮਾਲ ਦੀਆਂ। ਸੰਤਾਂ ਦੇ ਘਰ ਦੇ ਵਿੱਚ ਜਾਈਏ ਤੇ ਪਰਮਾਤਮਾ ਦਾ ਜਾਪ, ਪ੍ਰਭੂ ਦਾ ਜਾਪ ਸੁਣਦਾ, ਤੇ ਗੋਕਲ ਵਿੱਚ ਚਲੇ ਜਾਈਏ, ਦੁਆਰਕਾ ਨਗਰੀ ਵਿੱਚ ਚਲੇ ਜਾਈਏ, ਮਥੁਰਾ ਵਿੱਚ ਚਲੇ ਜਾਈਏ ਤੇ ਕ੍ਰਿਸ਼ਨ ਦੀਆਂ ਗੱਲਾਂ, ਕ੍ਰਿਸ਼ਨ ਦੀਆਂ ਬਾਤਾਂ। ਗੋਕਲ ਮੱਧੇ ਸ਼ਿਆਮ ਗੋ, ਤੇ ਨਾਮਦੇਵ ਕਹਿੰਦਾ ਸਾਡੇ ਹਿਰਦੇ ਚ ਪਤਾ ਕੌਣ ਹੈ? ਨਾਮਦੇਵ ਕਹਿੰਦੇ ਸਾਡੇ ਹਿਰਦੇ ਚ ਰਾਮ ਹੈ, ਰਾਮ। ਸੰਤਾਂ ਦੇ ਘਰ ਵਿੱਚ ਗੋਬਿੰਦ, ਗੋਕਲ ਅਸਥਾਨ ਦੇ ਵਿੱਚ ਸ਼ਿਆਮ ਦੀ ਗੱਲ, ਕ੍ਰਿਸ਼ਨ ਦੀ ਗੱਲ, ਤੇ ਭਗਤਾਂ ਦੇ ਨਾਮ, ਪਰਮਾਤਮਾ ਦੇ ਨਾਮ ਜਪਣ ਵਾਲਿਆਂ ਦੇ ਹਿਰਦੇ ਵਿੱਚ ਰਾਮ ਪਰੋਤਾ ਹੁੰਦਾ। ਫਰਮਾਨ ਕਰਦਿਆਂ ਕਹਿੰਦੇ ਨੇ,

ਦਾ ਸ਼ਬਦ ਖੁਸ਼ ਵੀਰਾਂ ਵੱਲੋਂ, ਨੌਜਵਾਨ ਵੀਰਾਂ ਵੱਲੋਂ ਜਸਜੀਤ ਜੀ ਅਤੇ ਕਿਰਪਾਲ ਸਿੰਘ ਵੱਲੋਂ ਫਰਮਾਇਸ਼ ਹੋਈ ਸੀ ਕਿ ਗੁਲਦਸਤਾ ਜ਼ਰੂਰ ਸਰਵ ਕਰਾਓ। ਗੁਲਦਸਤੇ ਦਾ ਮਤਲਬ ਇਹ ਫੁੱਲਾਂ ਦਾ ਗੁਲਦਸਤਾ ਨਹੀਂ, ਰਾਗਾਂ ਦਾ ਗੁਲਦਸਤਾ। ਇਸ ਵਿੱਚ ਪਹਿਲਾ ਰਾਗ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਜੈ ਜਾਵੰਤੀ ਰਾਗ ਦੇ ਵਿੱਚ। ਧਮਾਰ ਵੱਜਦੀ ਹੈ ਅਸਥਾਈ ਦੇ ਵਿੱਚ, ਫਿਰ ਅੰਤਰਿਆਂ ਵਿੱਚ ਡਿਫਰੈਂਟ ਡਿਫਰੈਂਟ ਤਾਲ ਤੇ ਰਾਗ ਚੇਂਜ ਹੁੰਦੇ ਨੇ। ਸੱਤ ਰਾਗਾਂ ਦਾ ਇਹ ਗੁਲਦਸਤਾ ਹੈ। ਪਹਿਲਾ ਰਾਗ ਹੈ ਜੈ ਜਾਵੰਤੀ, ਦੇਸ਼ ਤਿਲਕ ਕਾਮੋਦ, ਤਿਲੰਗ ਖਮਾਜ ਕਲਾਵਤੀ, ਇਹ ਰਾਗ ਇਸ ਵਿੱਚ, ਇਹ ਰਾਗ ਸਭ ਖਮਾਜ ਸਾਰ ਦੇ ਰਾਗ ਨੇ। ਮੇਨ ਰਾਗ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਜੈ ਜਾਵੰਤੀ ਰਾਗ ਹੈ ਅਸਥਾਈ ਦੇ ਵਿੱਚ। ਸਰਵਨ ਕਰੋ ਇਸ ਗੁਲਦਸਤੇ।

ਆਓ ਆਪਣੇ ਵਿਚ ਅੱਜ ਬੱਚੀ ਕਿਰਨਜੀਤ ਕੌਰ ਦਾ ਬਰਥਡੇ ਹੈ ਉਸ ਉਹਨਾਂ ਦੇ ਜਨਮ ਦਿਨ ਖੁਸ਼ੀ ਵਿਚ ਉਸ ਬੱਚੇ ਨੂੰ ਆਓ ਸਾਰੀ ਸੰਗਤ ਨੇ ਮਿਲ ਕੇ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਪਾਵਨ ਸ਼ਬਦ ਦੁਆਰਾ ਆਸ਼ੀਰਵਾਦ ਦੇਣੀ ਹੈ ਪੂਤਾ ਮਾਤਾ ਕੀ ਆਸੀ ਆਓ ਸਾਰੇ ਰੱਖੋ ਕੋਈ ਰਿਸ਼ਤਾ ਨਾ ਕਰਨ ਜਾਏ ਦਿਓ ਬੱਚੀ ਨੂੰ ਆਸ਼ੀਰਵਾਦ ਉਸ ਤੋਂ ਉਪਰੰਤ ਸਮਾਪਤ

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਦੀ ਪਰਮ ਪਵਿੱਤਰ ਬਾਣੀ ਦਾ ਸਤਿਕਾਰ ਕਰਦੇ ਹੋਏ ਆਪ ਦੀ ਸੰਗਤਾਂ ਵੱਲੋਂ ਬੇਅੰਤ ਮਾਇਆ ਜੀ ਦਾਤਾ ਜੀ ਸਰਵ ਕੁਦਰਤ ਗੁਰੂ ਸਿੱਖੀ ਦਾਤਾ ਸੁਭਮਤ ਪਖਸ਼ੇ ਚੜ੍ਹਦੀਆਂ ਕਲਾ ਦੇਸ਼ ਪ੍ਰਦੇਸ਼ ਅੰਮ੍ਰਿਤ ਦੇ ਦਾਨ ਨਮਸਕਾਰ।

0: ਮਹਿਮਾ ਕਰਨੀ ਫਤਿਹ ਬੁਲਾਏ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਦਰਸ਼ਨ।

ਸੇਖ ਫਰੀਦ ਜੀ ਦਾ ਸੂਹੀ ਰਾਗ ਦੇ ਵਿੱਚ। ਸੂਹੀ ਰਾਗ ਦੇ ਵਿੱਚ ਆਪ ਜੀ ਇਸ ਸ਼ਬਦ ਨੂੰ ਦਸਾਂ ਪਾਸੋਂ ਸਰਵਨ ਕਰੋ।

Yeah.

Thank you.

मेरा क्षमा है।

یہی کہتی مجھے خلقت کیا وہ دیکھو وہ دیکھو وہ دیکھو وہ دیکھو.

ਪਿਆਰ ਕਰੇ। ਇਧਰੋਂ ਮਹਿਤਾ ਕਾਲੂ ਜੀ ਹਨ, ਰਾਏ ਬਜ਼ਾਰ ਦੇ ਬੜੇ ਸਤਿਕਾਰ ਨਾਲ, ਆ ਕਾਲੂ ਸੁਣਾ ਕੋਈ ਮੇਰੇ ਧੰਨ ਗੁਰੂ ਨਾਨਕ ਦੇਖੋ। ਕੱਲ ਆਵੇਗਾ ਮੇਰਾ ਮਾਹੀ, ਇਹਦੇ ਵੱਡੇ ਵਿਛੋੜੇ ਦੇ ਗਿਆ, ਸਾਨੂੰ ਤੂੰ ਅਰਦਾਸ ਕਰ, ਮੇਰੀ ਅਰਦਾਸ ਨਹੀਂ ਸੁਣਦਾ ਮੇਰਾ ਮਾਹੀ, ਕਿਉਂਕਿ ਮੈਂ ਪਾਪੀ। ਉਹ ਕਿਸੇ ਸੁਣੀ ਦੀ ਪੁਕਾਰ, ਕਿਸੇ ਗੁਰਮੁਖ ਦੀ ਅਰਦਾਸ, ਕਾਲੂ ਮੇਰਾ ਜਲਵਾ ਫਿਰ ਮੇਰਾ ਜੀਵਨ ਸਮਝ। ਕਾਲੂ ਦੀਆਂ ਦੀ ਤੋਪਾ ਰਾਏ ਜੀ ਇਹ ਠੀਕ ਹੈ, ਮੈਂ ਅਰਦਾਸ ਕਰ, ਨਾਨਕ ਆਵੇਗਾ ਨਹੀਂ ਨਹੀਂ, ਜੇ ਮੈਂ ਅਰਦਾਸ ਕੀਤੀ ਤਾਂ ਆਉਂਦਾ ਨਾਨਕ ਵੀ ਵਾਪਸ ਚਲਾ ਜਾਏਗਾ, ਆਪੋ ਸ੍ਰੀ ਵਾਹਿਗੁਰੂ, ਕਿਉਂਕਿ ਮੈਂ ਉਹ ਮਾਇਆ ਦਾ ਕੀੜਾ ਜਿਸਨੇ 20 ਰੁਪਈਆ ਬਦਲੇ ਗੁਰੂ ਨਾਨਕ ਦੇ ਸੋਹਣੇ ਮੁਕੜੇ ਤੇ ਚੰਦੇੜਾ ਪਾਇਆ, 12 ਸਾਲਾਂ ਦੇ ਵਿਛੋੜੇ ਨੂੰ, ਇੱਕ ਲੋਤੇ ਪੁੱਤਰ ਦੇ ਵਿਛੋੜੇ ਦੇ, ਅੱਜ ਮੈਂ ਤੇਰੇ ਕਾਲੂ ਨੂੰ ਵੀ ਨਿਰਭਰ ਕਰਦਾ, ਪੰਚਾਤਾਪ ਪਿਆ ਕਰਦਾ, ਸੜ ਜਾਵਣ ਉਹ ਹੱਥ ਜਿਹਦਾ ਹੱਥਾਂ ਨਾਲ ਮੈਂ ਲਾਲ ਦੇ ਸੋਹਣੇ ਮੁਕੜੇ ਤੇ ਚੰਦੇੜਾ ਪਾਇਆ। ਅਗਿਆਨ ਕਰ ਇੱਕ ਦਿਨ ਕਹਿ ਦਿੱਤਾ ਨਾ ਜੀ ਪਿਤਾ ਜੀ ਵੇਲੇ ਰਹਿ ਕੇ ਕੰਮ ਨਹੀਂ ਚੱਲੇਗਾ, ਕੋਈ ਕੰਮ ਕਰੋ, ਜੋ ਆ ਕੇ ਲੈ 20 ਰੁਪਈਏ ਲੈ ਜਾ, ਕੋਈ ਸੌਦਾ ਕਰ, ਕੋਈ ਬਿਜ਼ਨਸ ਕਰ। ਮੈਂ ਤੇ ਵੀ ਨਾਲ ਭਾਈ ਬਾਲੇ ਨੂੰ ਤੋੜਿਆ, ਬਾਲਿਆ ਨਾ ਤੇ ਕਦੇ ਅਣਜਾਣ ਹੈ, ਤੂੰ ਖਿਆਲ ਰੱਖ, ਅਮਨ ਤਾਂ 20 ਦੇ 30 ਪੰਜਾਬੀ ਲਿਆਉਂਦੇ ਵੀ ਤਾਂ 25 ਤਾਂ ਰੁਕ ਹੋਣੀ ਚਾਹੀਦੀ। ਚਲੇ ਗਏ ਜੰਗਲੀ ਟੱਕੇ ਸਾਧੂਆਂ ਦਾ ਝੁੰਡ ਵੇਖਿਆ, ਅਰੂ ਕਹਿਣ ਲੱਗੇ ਬਾਲਿਆ ਜੀ ਮਹਾਰਾਜ ਆਪੇ ਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰੀ, ਰੱਬ ਦੇ ਪਿਆਰੇ, ਰੱਬ ਦੇ ਪਿਆਰਿਆਂ ਦੇ ਦਰਸ਼ਨ ਕੀਤੇ ਆ, ਰੱਬ ਚੇਤੇ ਆਉਂਦਾ, ਆਵੇ ਸਾਰੇ ਚਿੱਤ ਤੇਰਿਆਂ ਭਗਤਾ, ਮਨ ਕੀ ਕਰੀਏ ਮੈਲ ਸਾਧ ਸੰਗੀ। ਬਾਲੇ ਨੇ ਕਿਹਾ ਮਹਾਰਾਜ ਆਪਾਂ ਜਿਹੜੇ ਕੰਮ ਆਏ ਹਾਂ ਉਹ ਕਰੀਏ, ਸਾਨੂੰ ਕੀ ਲੋੜ ਹੈ, ਕਿਉਂਕਿ ਬਾਲੇ ਨੂੰ ਪਤਾ ਸੀ ਅਸੀਂ ਸਾਰਾ ਨਾਲ ਬਹੁਤਾ ਪਿਆਰ ਕਰਦੇ, ਕਿਤੇ ਅਸੀਂ ਤਾਂ ਸਮਾਧੀ ਲਗਾ ਕੇ ਬੈਠਾ। ਅਰੇ ਕਹਿਣ ਲੱਗੇ ਬਾਲੇ ਮਹਾਂਪੁਰਸ਼ਾਂ ਦੇ ਦਰਸ਼ਨ ਭਾਗਾਂ ਹੱਥ ਤੈਨੂੰ ਮਹਾਰਾਜ ਆਏ, ਇਹਨਾਂ ਦਾ ਜਿਹੜਾ ਮਨ ਸੀ ਬੜੀ ਵਡੇਰੀ ਉਮਰਾਂ ਦਾ ਚਿੱਟਾ ਅਜੂਬ ਵਰਗਾ ਸਾ, ਇਹਦਾ ਵੱਡਾ ਜਿੱਟਾਂ ਦਾ ਉੱਤੇ ਜੂੜਾ ਕੀਤਾ ਹੋਇਆ, ਸਾਹਿਬਾਂ ਨੇ ਆ ਕੇ ਆਦੇਸ਼ ਦਿੱਤਾ, ਇਹਨੇ ਨਿਰਭਰ ਖੁਦ ਸਤਕਾਰ ਨਾਲ ਦਿਖਾਇਆ, ਦੁਨੀਆਂ ਨੂੰ ਦਾਤਾ ਦੇਣ ਵਾਲਾ, ਦੁਨੀਆਂ ਦਾ ਰਾਜਕ ਮੇਰਾ ਧੰਨ ਗੁਰੂ ਨਾਨਕ ਜੀ, ਅਜੂਬ ਨੇ ਪਿਆਰ ਨਾਲ ਪੁੱਛਿਆ ਮਹਾਰਾਜ ਸੁਣਾਓ ਭੋਜਨ ਛਕੇ ਤਾਂ ਖੁਸ਼ ਸੀ। ਇਸ ਤਰ੍ਹਾਂ ਮਾਂ ਪਿਆਰ ਜਾ ਕੇ ਪੁੱਤਰ ਨੂੰ ਕਹਿੰਦੀ ਹੈ, ਜੋ ਪੁੱਤਰ ਪ੍ਰਸ਼ਾਦਾ ਛੱਕ ਲਿਆ, ਜੇ ਤਾਂ ਛੱਕ ਲਿਆ ਤਾਂ ਮਾਂ ਪਹਿਲੇ ਰਹਿ ਜਾਂਦੀ ਹੈ, ਤੇ ਜੇ ਨਹੀਂ ਛੱਕਿਆ ਤਾਂ ਸੱਚਾ ਪਿਤਾ ਅੱਜ ਪੁੱਛ ਕੇ ਮੰਤ ਨੇ ਕਿਹਾ ਮਹਾਰਾਜ ਕਿਤਨੇ ਦਿਨਾਂ ਦਾ ਪੁੱਛਦੇ ਹੋ, ਇੱਕ ਦਿਨ ਦਾ, ਦੋ ਦਿਨ ਦਾ, 3 ਦਿਨ ਦਾ, ਇਹਨੇ ਕਿਹਾ 5 ਦਿਨ ਹੋ ਗਏ ਅੱਜ ਪ੍ਰਸ਼ਾਦ ਵੀ ਸਬਰ ਦਾ ਪਿਆਲਾ ਪੀ ਕੇ ਬੈਠੇ। ਖਾਲੂ ਕਹਿਣ ਲੱਗੇ ਬਾਲਿਆ ਜੀ ਮਹਾਰਾਜ ਪਿਤਾ ਜੀ ਨੇ ਕੀ ਕਿਹਾ ਸੀ, ਪਿਤਾ ਨੇ ਕਿਹਾ ਸੀ ਖਰਾ ਸੌਦਾ ਕਰਿਆ ਹੈ, ਸੱਚਾ ਸੌਦਾ ਕਰਿਆ ਹੈ, ਜਿਹਦੇ ਚ ਨਾ ਹੋਏ। ਖਾਲੂ ਕਹਿਣ ਲੱਗੇ ਬਾਲਿਆ ਇਸ ਤੋਂ ਵੱਡਾ ਸੱਚਾ ਸੌਦਾ ਹੋਰ ਕੋਈ ਨਾ, ਵਾਲਾ ਕੋਈ ਸੌਦਾ ਨਹੀਂ, ਤੇ ਕੀ ਕਰੀਏ 20 ਰੁਪਈਆ ਦਾ ਸੀਧਾ ਲਿਆ ਕੇ ਭੁੱਖੇ ਸਾਧੂਆਂ ਨੂੰ ਭੋਜਨ ਪਾਲਿਆ। ਮਹਾਂਪੁਰਸ਼ ਦੇ ਮੂੰਹ ਜਿਸ ਵੇਲੇ ਅੰਨ ਜਾਏਗਾ ਰੱਬ ਖੁਸ਼ ਹੋ ਜਾਏਗਾ। ਗੁਰੂ ਨਾਨਕ ਆਖੇ ਸੁਣ ਭਾਈ ਬਾਲਾ, ਇਹ ਸੌਦਾ ਹੈ ਲਾਭਵੰਦ,
अब करिए सब का देरी करते भाई बाजे ने बड़ा समझाया महाराज पिता के गुस्से में जान दे के नहीं बाजे पिता ने ही किया खड़ा सौदा लाल द्वारा ये सब तुम हो गया चूड़ काने जाके सीधा के अंदर प्रसाद तैयार किया पक्षमापुरुषों को छकाया तेरे सारे ने छके प्रसाद सुखे में रोटी मिल जाए शांति आए सभी प्रसन्न है तो जरा महापुरुषों का मन सी उन्हें अंदर ध्यान होके कटिया तो जो मना उम्र छोटी है तो कम बड़ा वाला चीज है कि प्यार लाई किसी को प्रसाद का शिकार ना अपने पता नहीं ये कौन है जिसने महापुरुष ने उसने अंतर ध्यान होके वेख्या हैरान हो गई ये तो आप अतीत हो गए आप अकाल पुरुष है निर्गुण को सगुण रूप धारते इसे सानू दर्शन देने वास्ते आया है उठ्या हैरान नहीं पकिया मेरे ढंग मार देखे इन्हें लंबी जमा एरिया ने किया गुरु जी एक ही चक्र निका लिया बाल का मथे तक देख रहे हो मंत्र जो निका जहा बालका दिता है ये सारे तू वा सारे तू आज बढ़िया।

era saiu da entrevista. Aí, caiu o pastelado de Jorge. A primeira vez que eu sou mercado que ele olha, herói de Arjama, o Hatê, de Natal, de Nanco, de Pira Madaria, Mepa Maia da Kira, Miriam da Sonke, Miriam. Tu fica, ਰਾਏ ਦੀਆਂ ਫਿਰ ਤੁਸਾਂ ਨੇ ਕਮੀ ਅੱਖਾਂ ਦੀਆਂ ਛਿੱਪੀਆਂ ਵਿੱਚੋਂ ਪਿਆਰ ਦੇ ਸੁੱਤੇ ਮੋਤੇ ਗੁਣ ਲੱਗ ਗਏ ਤੇ ਫਿਰ ਕਹਿੰਦਾ ਕੀ ਆਹ

ఏదో ఊడిపోయి ఉంది. రాజధాని తక్కువ కాదు, ఊడిపోయి ఉంది కింద ఆటానికి మేరా ప్రీతమ్మ అద్భుతం మాసీ అది ఉంది సాల కాదు తక్కువ కోయి రాత్ పే రాత్ నేనే ఆగ్యా కాను నే తక్కువ దేయా రాయ జీ ఏ పని నానకీ ఆగీ నానకీ రథ బి రాయ దేయా కాను కోయి మాతో కోయి పేలే పిచ్చే మేరా సరిగు నాన్న పదోటి మేనే నానకీ ఆయీ హై తా మేరా దాదా నీ ఆ रथ दे कौन आए बेबे नानकी ने तकिया मेरे वीरे का पिछा अज राय पता बड़ा सत्कार किया राय ने प्यार दिता नानकी कोई मेरे धन गुरु नानक की सोच बेबे ने किया राय जी अभी आए नी मेरे वीर जी नानकी ने रात नीका कर दिया कर दिया हूं तो अखा का पानी भी सुखदा है ਪਤਾ ਨਹੀਂ ਉਹ ਭਾਗਾ ਵਾਲਾ ਦਿਨ ਕਦ ਕਰੇਗਾ ਬੇਬੇ ਨੇ ਕਿਹਾ ਮੈਨੂੰ ਤਾਂ ਰਾਤੀ ਸੁਪਨੇ ਚ ਕਿਹਾ ਸੀ ਬੇਬੇ ਤੂੰ ਚੱਲ ਤਰਵੰਡੀ ਤੇ ਅਸੀਂ ਵੀ ਆ ਰਹੇ ਪਰ ਅਜੇ ਨਹੀਂ ਆਏ ਰਾਏ ਨੇ ਕਿਹਾ ਨਾਨਕੀ ਮੈਂ ਪਾਪੀ ਦੀ ਪੁਕਾਰ ਦਿੱਤੀ ਤੂੰ ਅਰਦਾਸ ਕਰਦੇ ਨਾਲ ਤਾਂ ਪ੍ਰਾਪਤ ਕਰਕੇ ਕਹੇ ਸਨ ਕਰ ਫਿਰ ਅਰਦਾਸ ਕੀ ਪਤਾ ਤੇਰੇ ਸਦਕੇ ਸਾਨੂੰ ਵੀ ਦਰਸ਼ਨਾਂ ਦਾ ਜ਼ਰੂਰਤ ਹੈ ਸੱਤ ਵਜੇ ਬੇਬੇ ਕਹਿ ਰਹਾ ਹੈ ਆ ਕੇ ਕੀ ਤੱਕਿਆ ਮਾਂ ਮੂੰਹ ਤੇ ਮਿਲ ਪਈ ਸੀ ਮਾਂ ਜੀ ਮਾਂ ਦੀ ਆਵਾਜ਼ ਸੁਣੀ ਮਾਤਾ ਤ੍ਰਿਪਤਾ ਨੇ ਨੇਤਰ ਖੋਲੇ ਕੀ ਤੱਕਿਆ ਜਿਸ ਪੁੱਤਰ ਦੇ ਵਿਛੋੜੇ ਵਿੱਚ ਦਹਿਸ਼ਤ ਹੋਈ ਹੋਈ ਸਾਂ ਉਹ ਤਾਂ ਨਹੀਂ ਆਇਆ ਪਰ ਧੀ ਆ ਗਈ ਹੈ ਆਖੋ ਸ੍ਰੀ ਮਾਂ ਜੀ ਨੇ ਗਲੁਗੜੀਆਂ ਪਾ ਪਾ ਕੇ ਆਪਣਾ ਪਿਆਰ ਵੰਡੇ ਮਾਤਾ ਤ੍ਰਿਪਤਾ ਨੇ ਕਿਹਾ ਨਾਨਕੀ ਕੋਈ ਮੇਰੇ ਨਾਨਕ ਵੀ ਸੋ ਮਾਂ ਜੀ ਮੈਨੂੰ ਰਾਤੀ ਸੁਣਨੇ ਆਵਾਂ ਮਾਤਾ ਸੱਤਾ ਨੇ ਕਿਹਾ ਨਾਨਕੀ ਦੇ ਗਿਆ ਵਿਛੋੜਾ ਇੱਕ ਸਾਲ ਨੇ ਦੋ ਸਾਲ ਨੇ ਬਾਰਾਂ ਸਾਲਾਂ ਦਾ ਪੁੱਛੋ ਸਾਹ ਦੇ ਸਿੱਧੂ ਜਿਸਦਾ ਇੱਕੋ ਇੱਕ ਪੁੱਤਰ ਹੋਵੇ ਤੇ ਬਾਰਾਂ ਸਾਲਾਂ ਤੋਂ ਵਿਛੜੇ ਆ ਗਏ ਉਸ ਮਾਂ ਦੇ ਸਿੱਧੂ ਨਾਨਕੀ ਪੂਰਨਮਾਸ਼ੀ ਆਈ ਉਡੀਕ ਕੀਤੀ ਨਹੀਂ ਆਇਆ ਨਾਨਕ ਫਿਰ ਆਪਣੇ ਅਸੀਂ ਸੂਤਰ ਕੱਟ ਕੇ ਕੱਪੜਾ ਬਣਾਇਆ ਕੱਟਿਆ ਉਹਦਾ ਚੋਲਾ ਬਣਾਇਆ ਮਾਂ ਦੀ ਸੁਧਰ ਸੀ ਆਏਗਾ ਮੇਰਾ ਨਾਮ ਮੈਂ ਉਹਦੇ ਗਲ ਚ ਪਾਵਾਂਗੀ ਮੇਰੀ ਅੱਖਾਂ ਛੱਡ ਚੋਲਾ ਤਿਆਰ ਪਿਆ ਚੋਲਾ ਪਾਉਣ ਵਾਲਾ ਨਹੀਂ ਇੱਕ ਚੋਲਾ ਨੀ ਬਾਰਾਂ ਚੋਲੇ ਤਿਆਰ ਹੋਏ ਨਾਨਕੀ ਫਿਰ ਕਰ ਸਕਦਾ ਮਾਂ ਦੇ ਪਿਆਰ ਤੋਂ ਵੇਖੀ ਬੇਬੇ ਦੀਆਂ ਵੀ ਧੁੱਪਾਂ ਨਿਕਲ ਬੇਬੇ ਵੀ ਰੋਣ ਅਰਦਾਸ ਕਰਦੀ ਬੇਬੇ ਨਾਨਕੀ ਵੀਰ ਜੀ ਬੇਬੇ ਵੀਰੋ ਅਰਦਾਸ ਕਰਦੀ ਬੇਬੇ ਨਾਨਕੀ ਵੀਰ ਜੀ ਆਓ ਦਰਸ਼ਨ ਬੇਬੇ ਕਿਸ ਤਰ੍ਹਾਂ ਅਰਦਾਸ ਕਰਦੀ ਹੈ ਕਿਸੇ ਮਹਾਂਪੁਰਸ਼ ਨੇ ਲਿਖਿਆ ਹੈ

रुत आई रुत आई बसंत रुत आई रुत आई रुत आई।

मेरे जीवड़िया परदेसिया कि पवे जंगल ले रावण।

देखा जाते जग मां कोई रहा, देखा जाते जग मां कोई रहा।

बुढ़ा हुआ से फरीद कंबल लगी दे जैसो वरिया जीवना पीतन होती थी।

समझ अचेत चेत मन मेरे, समझ अचेत चेत मन मेरे, कथे संत।

ਰਾਣੀ ਜੀਵ ਤਲਾ ਬਿਹਾਰ ਹੈ ਜੱਕੋ ਤੋਂ ਜਾਣੋ ਜੀਵ ਤਲਾ ਬਿਹਾਰ ਹੈ ਜੱਕੋ ਤੋਂ ਜਾਣੋ ਨਾਨਕ ਹਰ ਗੁਣ ਗਾਏ ਲੈ ਸਭ ਸੁਖ ਸਮਾਨੋ।

ਹਰਜ ਸ੍ਰੀ ਮਨ ਗਾਏ ਨੇ ਹਰਜ ਸ੍ਰੀ ਮਨ ਗਾਏ ਨੇ ਜੋ ਸੰਗੀਤ ਹੈ ਤੇਰੋ ਅਸਰ ਵਿੱਚੋਂ

काल ब्याल जो पड़ो डूने मुख पसारे नीत अजकल फोन तो एक ग्रस है।

ਮੁਕਾਮਤਾ ਪਰ ਜਾਣੀਏ ਜਾ ਰਹੇ ਨੇ ਚੱਲੋ ਦੁਨੀਆ ਕੈਸੇ ਮੁਕਾਮੇ।

ਮਾਨਾ ਅਮਰਦਾਸ ਅੰਗਦ ਪਹਿਚਾਨਾ ਅਮਰਦਾਸ ਰਾਮਦਾਸ ਕਹਾਇਓ ਸਾਧਨ ਲਖਾ ਮੂਰ ਨਹੀਂ ਪਾਇਓ ਭਿੰਨ ਭਿੰਨ ਸਭ ਹੋ ਕਰ ਜਾਨਾ ਏਕ ਰੂਪ ਕਿਨ ਹੋ ਪਹਿਚਾਨਾ ਜਿਨ ਜਾਨਾ ਤਿਨ ਹੀ ਸਿੱਧ ਪਾਈ ਤਿਨ ਸਮਝੇ ਸਿੱਧ ਹੱਥ ਨਾ ਨਾਨਕ ਅੰਗਦ ਕੋ ਬਪ ਧਰਾ ਧਰਮ ਪ੍ਰਚੁਰ ਇਹ ਜਗ ਮੋ ਕਰਾ ਅਮਰਦਾਸ ਪੁਨ ਨਾਮ ਕਹਾਇਓ ਜਨ ਦੀਪਕ ਤੇ ਦੀਪ ਜਗਾਇਓ ਜਾਦੂ ਵਰਦਾਨ ਸਵਾ ਉਹ ਆਵਾ ਰਾਮਦਾਸ ਤਮ ਗੁਰੂ ਵਿੱਚੇ ਪੂਰਬ ਦੇਵੜਾ ਜਿਸ ਦੀ ਮਸਤ ਕਿਸੇ ਘਰ ਆਵੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਜਾਂ ਕੋ ਮਨ ਧਿਆਨ ਧਰੇ ਫਿਰਤ ਸਕਲ ਜੁਗ ਪ੍ਰਭੂ ਕੋ ਪਾਵੇ ਆਤਮ ਪ੍ਰਗਾਸ਼ ਕੋ ਵੇਦ ਬਾਣੀ ਸਹਿਤ ਬ੍ਰੰਚ ਜਸ ਗਾਵੇ ਜਾਂ ਕੋ ਸ਼ਿਵ ਮਨ ਗਹਿਣਾ ਤਜਾਤ ਕਵਿਲਾਸ ਕੋ ਜਾਂ ਕੋ ਜੋਗੀ ਜਤੀ ਸਿੱਧ ਸਾਧਕ ਅਨੇਕ ਤਪ ਜਟਾ ਜੂਟ ਭੇਖ ਕੀਏ ਕਿਰਤ ਉਦਾਸ ਕੋ ਸੋ ਤਿਨ ਸਤਿਗੁਰ ਸੁਖ ਭਾਏ

ਇਸ ਤਰ੍ਹਾਂ ਰੇ ਸੁਰ ਨੂੰ ਜ਼ਿਆਦਾ ਲਗਾਉਣ ਨਾਲ ਪ੍ਰਧਾਨ ਸੁਰ ਬਣੇਗਾ ਔਰ ਉਸ ਦੇ ਨਾਲ ਸਬੰਧਤ ਸੁਰ ਪੰਚਮ ਲਗਾਉਣ ਨਾਲ ਵਜ਼ੀਰ ਸੁਰ ਬਣੇਗਾ ਔਰ ਸ੍ਰੀ ਰਾਗ ਦਾ ਸਰੂਪ ਕਾਇਮ ਹੋਏਗਾ। ਇਹ ਦੋਨਾਂ ਸੁਰਾਂ ਤੇ ਨਿਰਧਾਰਿਤ ਸ੍ਰੀ ਰਾਗ ਦਾ ਸਰੂਪ ਹੈ। ਤੋ ਆਪ ਸਰਵਣ ਕਰਨਾ, ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਰਾਗ ਅੰਦਰ ਇਹ ਸ਼ਬਦ ਗਾਇਆ ਹੈ। ਇਹ ਮੈਂ ਤੁਹਾਨੂੰ ਧਰੁਪਦ ਤਾਲ ਦੇ ਅੰਦਰ ਸਰਵਣ ਕਰਾ ਰਿਹਾ। ਸਾਹਿਬ ਗੁਰੂ ਸੱਚੇ ਪਾਤਸ਼ਾਹ ਧਿਆਨ ਧਰੋ, ਉਹਨਾਂ ਦਾ ਰਾਗਾਂ ਨਾਲ ਤਾਲਾਂ ਨਾਲ ਕਿਤਨਾ ਪਿਆਰ ਸੀਗਾ ਔਰ ਕਿਸ ਤਰ੍ਹਾਂ ਉਹ ਕਿਆ ਸੋਹਣੀਆਂ ਰੀਤਾਂ ਆਪ ਬੰਦਿਸ਼ ਕਰਦੇ ਔਰ ਸਾਧ ਵੀ ਸੁਣਾਉਂਦੇ ਹੁੰਦੇ ਸੀਗੇ। ਸਰਵਣ ਕਰਨਾ ਧੰਨ ਗੁਰੂ ਰਾਮਦਾਸ, ਸਾਰੇ ਆਖੋ ਧੰਨ ਗੁਰੂ ਰਾਮਦਾਸ।

ਗੁਰ ਜਿਨ ਸਤਿਗੁਰ ਪੁਰਖ ਨਾ ਭੇਟਿਓ ਤੇ ਭਾਗਹੀਣ ਵਸਕਾਰ ਜਿਨ ਸਤਿਗੁਰ ਪੁਰਖ ਨਾ ਭੇਟਿਓ ਤੇ ਭਾਗਹੀਣ ਵਸਕਾਰ ਓਏ ਫਿਰ ਫਿਰ ਜੋਨ ਭਵਾਈ ਵਿੱਚ ਵਿਸ਼ਤਾ ਕਰ ਵਿਕਰਾਰ ਉਹਨਾਂ ਪਾਸ ਦੁਆਸ ਨਾ ਪੀਤੀ ਏ ਜਿਨ ਅੰਤਰ ਅੰਤਲਾ ਪਦ ਸਾਹਿਬ ਪਾਤਸ਼ਾਹ ਇਹ ਵੀ ਪੜਤਾਲ ਦਾ ਰੂਪ ਹੈ ਤਿੰਨ ਤਾਲ ਦੇ ਅੰਦਰ ਹੋਣਾ ਹੁੰਦਾ ਹੈ ਉਹ ਸਤ

ਪਾਇਆ ਜਾ ਸਤਿਗੁਰ ਕੀ ਵਲਾ।

ਰਾਤਾਂ ਰਣਾ ਮਹਿਲਾ ਪੰਜਵਾਂ ਬਿਸਰ ਗਈ ਸਭ ਤਾਤ ਜਬ ਤੇ ਸਾਧ ਸੰਗਤ ਮੋਹਿ ਪਾਈ ਰਹਾਉ ਨਾ ਕੋ ਬੈਰੀ ਨਹੀਂ ਬੇਗਾਨਾ ਸਗਲੇ

Some it up, yeah.

ਰਵ ਰਿਆ ਸਭ ਕਹਿਤੀ ਸਭ ਮੈਂ ਰਵ ਰਿਆ ਬਸ ਗਈ ਸਭ ਦਾ ਤਰਾਈ ਜਬ ਤੇ ਸਾਧ ਸੰਗ ਮਾਈ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਗਾ ਬਣ ਆਈ ਜੋ ਪ੍ਰਭੀ ਨਾ ਜੋ ਵਰਮਾਨ ਹੋਏ ਮਸ ਮ ਸਾਧੂ ਦੇ ਬਾਈ ਸਭ ਮੈਂ ਰਵ ਰਿਆ ਰਵ ਰਿਆ ਰਵ ਰਿਆ ਆ ਪ੍ਰਭ ਇਹ ਕਹੇ ਸਭ ਮੈਂ ਰਵ ਰਿਆ

ਇਹ ਜੋ ਪੜਤਾਲ ਹੈ ਔਰ ਧਰੁਪਦ ਹੈ ਇਸ ਦੇ ਨਾਲ ਜੋੜੀ ਦਾ ਬੜਾ ਸੰਬੰਧ ਹੈ। ਇਹ ਜੋੜੀ ਵਾਲਾ ਜੇ ਕਮਜ਼ੋਰ ਹੋਵੇ ਨਾ ਤੇ ਰਸ ਜਿਹੜਾ ਹੈ ਉਹਦੇ ਚ ਬਹੁਤ ਫਰਕ ਰਹਿ ਜਾਂਦਾ ਹੈ। ਜੋੜੀ ਵਾਲਾ ਪ੍ਰਵੀਨ ਹੋਵੇ ਤਾਂ ਗਾਇਨ ਵਾਲਾ ਭਾਵੇਂ ਢਿੱਲਾ ਵੀ ਹੋਵੇ ਨਾ ਉਹਦਾ ਰਸ ਪੂਰਾ ਹੋ ਜਾਂਦਾ ਹੈ। ਜਿਵੇਂ ਹੁਣ ਮੈਂ ਢਿੱਲਾ ਤੇ ਭਾਈ ਸਾਹਿਬ ਮੇਰੇ ਉੱਪਰ ਸਵਾਰ ਨੇ ਇਸ ਵੇਲੇ ਤੋ ਹੁਣ ਮੈਂ ਤੁਹਾਨੂੰ ਦੋ ਸ਼ਬਦ ਸ਼ਰਵਣ ਕਰਾਣੇ ਆ। ਇੱਕ ਤਾਂ ਸਿੰਘ ਸਾਹਿਬ ਦਾ ਹੁਕਮ ਮੰਨਣਾ ਤੇ ਇੱਕ ਮੇਰੀ ਆਪਣੀ ਮਰਜ਼ੀ ਹੈ। ਸਿੰਘ ਸਾਹਿਬ ਦਾ ਜਿਹੜਾ ਹੁਕਮ ਹੈ ਉਹ ਹੈ ਪੜਤਾਲ ਦਾ। ਤੋ ਪੜਤਾਲ ਉੱਥੇ ਬੈਠਿਆਂ ਬੈਠਿਆਂ ਮੇਰੇ ਧਿਆਨ ਚ ਆਇਆ ਕਿ ਚਾਰ ਤਾਲ ਪੜਤਾਲ ਵਿੱਚ ਗਾਣੇ ਹਨ। ਤੋ ਚਾਰ ਤਾਲ ਦਾ ਮਤਲਬ ਸਮਝਦੇ ਹੋ? ਚਾਰ ਤਾਲਾਂ ਦੇ ਵਿੱਚ, ਚਾਰ ਤਾਲਾਂ ਵਿੱਚ ਕਿਹੜੇ ਕਿਹੜੇ ਤਾਲ? ਇੱਕ ਤਾਲ, ਦੋ ਤਾਲ, ਤਿੰਨ ਤਾਲ, ਚਾਰ ਤਾਲ। ਚਾਰ ਤਾਲ ਹੋ ਗਏ ਜੇ ਅਸੀਂ ਕਹੀਏ ਜੀ ਚਾਰ ਤਾਲ ਵਿੱਚ ਪੜਿਆ, ਤਾਲ ਤਾਂ ਇੱਕ ਹੀ ਪੜਿਆ ਤੇ ਚਾਰ ਕਿਸ ਤਰ੍ਹਾਂ ਹੋਇਆ ਜੀ? ਤੋ ਚਾਰ ਤਾਲ ਹੈ, ਇੱਕ ਤਾਲ, ਦੋ ਤਾਲ, ਤਿੰਨ ਤਾਲ ਔਰ ਚਾਰ ਤਾਲ। ਤੋ ਸ਼ਬਦ ਵੀ ਮੈਂ ਉੱਥੇ ਬੈਠ ਕੇ ਚੁਣਿਆ, ਉਸ ਦੀਆਂ ਪੰਕਤੀਆਂ ਵੀ ਚਾਰ ਹੀ ਨੇ। ਵਿਸਰ ਗਈ ਸਰਤਾਤ ਪੜਾਈ ਜਬ ਤੇ ਸਾਧ ਸੰਗਤ ਮੁਲ ਪਾਈ, ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਣਿਆਈ। ਜੋ ਪ੍ਰਭ ਕੀਨੋ ਸੋ ਭਲ ਮਾਨਿਓ, ਇਸ ਮਤ ਸਾਧੂ ਤੇ ਪਾਈ, ਸਭ ਮਹਿ ਰਵ ਰਹਿਆ ਪ੍ਰਭ ਇੱਕ ਹੈ, ਦੇਖ ਦੇਖ ਨਾਨਕ ਸਾਈ। ਚਾਰ ਪੰਕਤੀਆਂ ਔਰ ਚਾਰ ਹੀ ਤਾਲ ਨੇ ਤੇ ਮਹਾਰਾਜ ਕਹਿਣ ਲੱਗੇ ਵੀ ਪੰਕਤੀਆਂ ਵੀ ਚਾਰ ਤੇ ਤਾਲ ਵੀ ਚਾਰ ਤੇ ਰਾਗ ਵੀ ਚਾਰ ਹੀ ਕਰਦੇ। ਮੈਂ ਕਿਹਾ ਸਤਵਚਨ ਜੀ ਉੱਥੇ ਹੁਣੇ ਬੈਠਿਆਂ ਬੈਠਿਆਂ ਹੁਕਮ ਨੰਬਰ ਹੈ। ਤੋ ਚਾਰ ਤਾਲ, ਚਾਰ ਪੰਕਤੀਆਂ ਔਰ ਚਾਰ ਹੀ ਰਾਗ। ਰਾਗ ਉਹ ਕਹਿਣ ਲੱਗੇ ਵੀ ਚਾਰੇ ਭਰਾ ਹੀ ਹੋਣ। ਮੈਂ ਕਿਹਾ ਜੀ ਭਰਾ ਚਾਰੇ ਕਿਸ ਤਰ੍ਹਾਂ? ਉਹ ਕਹਿਣ ਲੱਗੇ ਇਸ ਤਰ੍ਹਾਂ, ਇੱਕ ਮਾਲ ਕੌਂਸ ਹੈ, ਇੱਕ ਚੰਦਰ ਕੌਂਸ ਹੈ, ਇੱਕ ਸੂਰਜ ਕੌਂਸ ਹੈ, ਇੱਕ ਜੋਗ ਕੌਂਸ ਹੈ। ਇਹ ਚਾਰੇ ਭਰਾ ਨੇ। ਤੋ ਇਹਨਾਂ ਚਾਰਾਂ ਦੇ ਸਰੂਪ ਮੈਂ ਤੁਹਾਨੂੰ ਦਰਸ਼ਨ ਕਰਾਵਾਂਗਾ। ਔਰ ਚਾਰੇ ਤਾਲ ਨੇ, ਚਾਰੇ ਨਾਲ ਪੰਕਤੀਆਂ ਨੇ। ਸਰਵਣ ਕਰਨਾ ਰਾਗ ਮਾਲ ਕੌਂਸ ਤੋਂ ਆਰੰਭ ਹੈ।

ਇਹ ਪੰਜ ਸੁਰ ਦਾ ਰਾਗ ਹੈ। ਸਾ ਦਾ ਮਾ ਧਾ ਨੀ ਪੰਜ ਸੁਰ ਹੈ। ਇਸ ਵਿੱਚ ਰੇ ਔਰ ਪਾ ਇਹਦੀ ਲੱਗਣਾ ਸਾ।

चंद्रकोश जो मालकोश है।

ਪੰਚਮ ਲਗਾਉਣ ਨਾਲ ਇਸ ਸੂਰਜ ਕੌਸ ਬਣ ਜਾਂਦਾ ਹੈ। ਔਰ ਜੋ ਕੌਸ ਜੋਗ ਰਾਗ ਦੇ ਨਾਲ ਕੌਸ ਮਿਲਾਪ ਦੇ ਨਾਲ ਜੋਗ ਕੌਸ ਬਣ ਜਾਂਦਾ ਹੈ।

दो ताल तीसरी पंक्ति। और सूर्य कौन सा?

ಯಾವತ್ತೇ ಸಂಗತ್ ಮಾಯ ಬಾಯಿ.

ਸਭਾ ਗਿਰਦੀ ਧਰਮ ਦੇ ਤਾਂ ਦਾ ਗਿਰਦੀ ਦੇ ਮੰਦਿਰ ਨਾ ਗਿਰਦੀ ਧਰਮ ਸਿੱਖ ਤਾਂ ਦਾ ਗਿਰਦੀ ਦੇ ਮੰਦਿਰ ਨਾ ਬਾਗਿਰਦੀ ਬ੍ਰਿਕ ਤੇ ਬੰਦਾ ਗਿਰਦੀ ਤੋਂ ਤੋਂ ਤੋਂ ਫਿਰਨਾ

0: 当当当当当当当当当当当当当当当当当当当当当当当当当当当当当当当当当当当当当当当当当当当当当ਜਾਗਰਤੀ ਦੇ ਦੇ ਤਾਲ ਜਾਗਰਤੀ ਕੌਮ ਕਰਨਾ ਜਾਗਰਤੀ ਦੇ ਦੇ ਤਾਲ ਜਾਗਰਤੀ ਕੌਮ ਕਰਨਾ
1: You're listening to SeekNet Radio.

ਤੇ ਜਗਤ ਦੇ ਉਧਾਰ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖਸਮ ਕੀ ਬਾਣੀ ਨੂੰ ਰਾਗਾਤਮਕ ਸੰਗੀਤ ਪੱਤੀ ਗੁਰਮਤ ਸੰਗੀਤ ਨਾਲ ਗਾਵਿਆ ਅਤੇ ਸ਼ਬਦ ਕੀਰਤਨ ਦੀ ਪ੍ਰਥਾ ਚਲਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੂਹ ਬਾਣੀ ਵੱਖ ਵੱਖ ਰਾਗਾਂ ਤੇ ਰਾਗ ਪ੍ਰਕਾਰਾਂ ਵਿੱਚ ਨਿਬੱਧ ਕੀਤੀ ਗਈ ਹੈ। ਰਾਗ ਗੌੜੀ ਅਤੇ ਇਸ ਦੇ ਵਿਭਿੰਨ ਪ੍ਰਕਾਰ ਵਿਸ਼ਵ ਸੰਗੀਤ ਵਿੱਚ ਆਪਣੀ ਪਹਿਲੀ ਅਦੁੱਤੀ ਤੇ ਨਵੇਕਲੀ ਮਿਸਾਲ ਹਨ। ਰਾਗ ਗੌੜੀ ਸੰਬੰਧੀ ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ, ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿਤ ਕਰੇ, ਭਾਣੇ ਚੱਲੈ ਸਤਿਗੁਰੂ ਕੈ ਐਸਾ ਸਿਗਾਰ ਕਰੇ। ਵਿਸਮਾਦ ਨਾਦ ਵੱਲੋਂ ਮੁੱਖ ਰਾਗ ਗੌੜੀ ਅਤੇ ਉਸ ਦੇ 11 ਪ੍ਰਕਾਰਾਂ ਵਿੱਚ ਸ਼ਬਦ ਕੀਰਤਨ ਦੇ 3 ਆਡੀਓ ਕੈਸੇਟਸ ਆਪ ਸਭ ਦੀ ਸੇਵਾ ਵਿੱਚ ਭੇਟ ਹਨ। ਰਾਗ ਗੌੜੀ ਭੈਰਵ ਵੰਗ ਵਿੱਚ ਰਿਸ਼ਭ ਧੈਵਤ ਕੋਮਲ ਅਤੇ ਬਾਕੀ ਸੁਰ ਸ਼ੁੱਧ ਲੱਗਦੇ ਹਨ। ਇਸ ਰਾਗ ਦੇ ਆਰੋਹ ਵਿੱਚ ਧੈਵਤ ਵਰਜਿਤ ਹੈ। ਇਸ ਰਾਗ ਦੀ ਜਾਤੀ ਸ਼ਾੜਵ ਸੰਪੂਰਨ, ਸਮਾਂ ਰਾਤ ਦਾ ਪਹਿਲਾ ਪੈਰ, ਵਾਦੀ ਰਿਸ਼ਭ ਅਤੇ ਸੰਵਾਦੀ ਪੰਚਮ ਹੈ। ਇਸ ਰਾਗ ਵਿੱਚ ਸਾਧੋ ਮਨ ਕਾ ਮਾਨ ਤਿਆਗੋ ਸ਼ਬਦ ਦਾ ਗਾਇਨ ਕਰ ਰਹੇ ਹਨ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ।

ਅਗਲਾ ਜੰਗ ਤੋਂ ਨਦਰ ਕਰੇ ਜੋ ਕਿਸ ਭਾਵੇ ਨਾਨਕਾ ਤਦ ਤੋਂ ਹੰਸ ਕਰੇ ਅੰਮ੍ਰਿਤਸਰ ਤਦ ਤੋਂ ਹੰਸ ਕਰੇ।

ಸಂಪಾದ್ಯ

ਰਬ ਰਹਿਆ ਰਹਿਆ ਰਹਿਆ ਰਬ ਇਹ ਸਭ ਮੈਂ ਰਬ ਰਹਿਆ।

Some it out of the yard.

ਰਵ ਰਿਆ ਸਭ ਮੈਂ ਰਵ ਰਿਆ ਸਭ ਮੈਂ ਰਵ ਰਿਆ ਬਸ ਗਈ ਸਭਾਈ ਜਬਦੇ ਸਾਧ ਸਿੰਘ ਗੋਬਾਈ ਨਾ ਗੋਬਾਈ ਨਹੀਂ ਬਿਖਾਨਾ ਸਗਲ ਸੰਗ ਹਮ ਗਾ ਬਣੇ ਆਈ ਜੋ ਬਾਬੀ ਨਾ ਗੋ ਵਰਮਾਨ ਹੋਏ ਮਸ ਮੈਂ ਸਾਧੂ ਦੇ ਬਾਈ ਸਾਹਮਣੇ ਰਵ ਰਿਆ ਰਵ ਰਿਆ ਰਵ ਰਿਆ ਆ ਬਾਬੇ ਕਹੇ ਸਭ ਮੈਂ ਰਵ ਰਿਆ

ਦੇ ਗੁਰੂ ਸਿੱਖਾਂ ਨੂੰ ਸਮਝਾਉਂਦੇ ਹਨ। ਇਸ ਪਾਵਨ ਕਵੀ ਦੇ ਵਿੱਚ ਪਹਿਲਾ ਦ੍ਰਿਸ਼ਟਾਂਤ ਦਿੱਤਾ ਹੈ, ਜਿਵੇਂ ਡਾਕਟਰ ਦੀ ਦੁਕਾਨ ਤੇ ਉਸਦੇ ਘਰ ਦੇ ਵਿੱਚ ਬੇਅੰਤ ਰੋਗੀ ਆਉਂਦੇ ਹਨ। ਕੋਈ ਕਿਸ ਤਰ੍ਹਾਂ ਦਾ ਪੀੜਿਤ ਹੁੰਦਾ ਹੈ, ਕੋਈ ਕਿਸ ਤਰ੍ਹਾਂ

ਨੂੰ ਦਾਸ ਜਥੇ ਵੱਲੋਂ ਇੱਥੋਂ ਦੇ ਸਮੂਹ ਗੁਰਸਿੱਖਾਂ ਦਾ ਬਹੁਤ ਬਹੁਤ ਧੰਨਵਾਦ ਕਰਿਆ, ਜਿਨ੍ਹਾਂ ਨੇ ਦਾਸ ਰਨ ਆਪ ਸਾਹਿਬ ਸੀ ਦੀਆਂ ਦਰਸ਼ਨ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਆ ਹੈ। ਸਾਰਿਆਂ ਨੇ ਬਹੁਤ ਪਿਆਰ ਦਿੱਤਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ, ਸਾਰਿਆਂ ਦੇ ਉੱਤੇ ਬਖਸ਼ ਭਰਿਆ ਹੱਥ ਰੱਖਣ, ਚੜ੍ਹਦੀਆਂ ਕਲਾ ਦੇਸ਼ ਪ੍ਰਦੇਸ਼ ਰੱਖਿਆ ਕਰਨ। ਆਓ ਅੰਤ ਦੇ ਵਿੱਚ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਸਾਰੇ ਜਪੋ, ਕੋਈ ਸੁਨਾ ਖਾਲੀ ਨਾ ਜਾਏ।

ਤਨ ਸਾਹਿਬ ਜੀ ਗੁਰੂ ਸਾਹਿਬ ਬਿਮਾਰ ਹੈ, ਆਪ ਜੀ ਪਰਮ ਪਵਿੱਤਰ ਬਾਣੀ ਦਾ ਸਤਿਕਾਰ ਕਰਦੇ ਹਾਂ। ਆਪ ਜੀ ਆਪਾਂ ਪਵਿੱਤਰ ਦਿਹਾੜਾ ਜਾਣਦੇ ਜਿਨ੍ਹਾਂ ਜਿਨ੍ਹਾਂ ਨੂੰ ਸਿੱਖਾਂ ਵੱਲੋਂ ਮਾਤਾ ਭੈਣਾਂ ਵੱਲੋਂ ਕੀਰਤਨ ਸਿਫਤ ਹੇਠ ਮਾਜਰ ਦਾ ਕਰ ਜੋ ਸਰਬਤ ਨੂੰ ਦਰੋ ਗਰੋ ਸਿੱਖੀ ਦਾਤਾ ਸੁਮਨ ਪਖੇ ਚੜ੍ਹਦਿਆਂ ਕਲਾ ਦੇਸ਼ ਪ੍ਰਦੇਸ਼ ਕਰੇ ਸਿੱਖਾਂ ਦੀ ਅਮਰ ਵੇਲੇ ਜਾਗ ਨਾ ਸਾਹਿਬ।

ਪ੍ਰਭੂ ਦੇ ਦੁਆਰ ਦੀ ਕਥਾ, ਪ੍ਰਭ ਦੇ ਦਰ ਦੀ ਬਾਤ ਬੜੀ ਮਿੱਠੀ ਹੈ। ਤੇ ਕਿਸੇ ਕਿਸੇ ਨੇ ਇਹ ਅੱਖਾਂ ਨਾਲ ਵੇਖੀ ਹੈ ਪ੍ਰਭੂ ਦੇ ਦਰ ਦਾ, ਪ੍ਰਭੂ ਦੇ ਘਰ ਦਾ ਦਰਸ਼ਨ ਕਿਸੇ ਕਿਸੇ ਨੇ ਅੱਖਾਂ ਨਾਲ ਕੀਤਾ। ਇਹ ਮਤਾ ਸਾਨੂੰ ਭਰਮ ਰਹਿ ਜਾ ਵੀ ਅਸੀਂ ਰੋਜ਼ਾਨਾ ਦਰਸ਼ਨ ਕਰਦੇ ਹਾਂ ਰੱਬ ਦੇ ਦਰ ਦੇ, ਅੰਦਰੂਨੀ ਤੌਰ ਤੇ ਰੱਬ ਦੇ ਦਰਸ਼ਨ ਨਹੀਂ ਹੋਏ। ਸਤਿਗੁਰੂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਨੇ ਵੀ ਜਦੋਂ ਉਸ ਦੇ ਦਰ ਦੇ ਦਰਸ਼ਨ ਹੋ ਗਏ ਨਾ, ਤੇ ਜਿਹੜੇ ਮਹਿਲਾਂ ਦੀ ਪ੍ਰਾਪਤੀ ਕਰਨ ਵਾਸਤੇ ਅਸੀਂ ਭੱਜੇ ਫਿਰਨੇ ਆ ਨਾ, ਸਾਰੀ ਉਮਰ ਪ੍ਰਾਪਤ ਨਹੀਂ ਹੋ ਸਕੇ, ਉਹ ਮਹਿਲ ਪ੍ਰਾਪਤ ਹੋ ਜਾਣਗੇ। ਉਹ ਬੜੇ ਉੱਚੇ ਨੇ ਤੇ ਉਹ ਪ੍ਰਭੂ ਦੇ ਦਰ ਦੇ ਵਿੱਚੋਂ ਪ੍ਰਾਪਤ ਹੁੰਦੇ ਨੇ। ਜਦੋਂ ਪ੍ਰਭ ਦੇ ਦਰ ਦਾ ਦਰਸ਼ਨ ਮਿਲ ਜਾਂਦਾ ਨਾ, ਉਦੋਂ ਫਿਰ ਸੁੱਖਾਂ ਦੇ ਮਹਿਲ ਉਸਰਨੇ ਸ਼ੁਰੂ ਹੋ ਜਾਂਦੇ। ਸੁਖ ਮਹਿਲ ਜਾਂ ਕੇ ਊਚ ਦੁਆਰੇ, ਤੇ ਉੱਥੇ ਵਸਦੇ ਪਤਾ ਕੌਣ ਨੇ? ਸੰਸਾਰੀ ਜੀਵ ਨਹੀਂ ਵਸਦੇ, ਮਾਤ ਪਿਤਾ ਭੈਣ ਭਾਈ ਸੱਜਣ ਮਿੱਤਰ ਕੋਈ ਨਹੀਂ ਵਸਦਾ ਉੱਥੇ। ਉੱਥੇ ਵਸਦੇ ਨੇ ਤਾਮਾ ਵਾਸੈ ਭਗਤ ਪਿਆਰੇ, ਉੱਥੇ ਭਗਤਾਂ ਦਾ ਵਾਸਾ। ਉਹ ਸੁੱਖਾਂ ਦੇ ਮਹਿਲ ਦੇ ਅੰਦਰ ਭਗਤਾਂ ਦਾ ਵਾਸਾ ਹੁੰਦਾ। ਭਗਤ ਉਸ ਦੇ ਦਰ ਦੇ ਸੰਤਰੀ ਨੇ ਖੜੇ ਹੋਏ ਨੇ, ਉੱਥੇ ਫਿਰ ਹਮੇਸ਼ਾ ਗੀਤ ਨਾਦ ਖੜਕਦੇ ਰਹਿੰਦੇ ਨੇ, ਅਖਾੜੇ ਹੁੰਦੇ ਰਹਿੰਦੇ ਨੇ। ਰੱਬ ਦੇ ਦਰ ਦੇ ਜਿੰਨੇ ਜਿੰਨੇ ਗਨ ਗੰਧਰਵ ਕਿੰਨਰ ਪਿਸਾਜ ਨੇ ਨਾ, ਸਾਰਿਆਂ ਦੇ ਆਪੋ ਵਿੱਚ ਕੰਪੀਟੀਸ਼ਨ ਹੁੰਦੇ ਰਹਿੰਦੇ ਨੇ ਅਖਾੜੇ।

ਇਹ ਆਪਦੀ ਨਜ਼ਰੇ ਕਰਮ ਹੈ ਕਿ ਆਪ ਅੰਮ੍ਰਿਤ ਬਾਣੀ ਆਬੇ ਹਯਾਤ ਸਾਡੇ ਮਿੱਟੀ ਦੇ ਕਸੋਰਿਆਂ ਵਿਚ ਪੀਣ ਲਈ ਅਮਾਦਾ ਹੋਏ ਹੋ। ਜਿਹੜੀ ਵਡਿਆਈ ਹੈ ਗੁਰੂ ਗ੍ਰੰਥ ਸਾਹਿਬ ਦੀ, ਜੋ ਵੀ ਬਖਸ਼ਿਸ਼ ਹੈ ਗੁਰੂ ਗ੍ਰੰਥ ਸਾਹਿਬ ਦੀ, ਹੁਣ ਆਪ ਦਰਬਾਰੀ ਕਾਨੜਾ ਸੁਣੋਗੇ। ਇਹ ਕਾਨੜੇ ਦੀ ਵਾਰ ਹੈ ਗੁਰੂ ਰਾਮਦਾਸ ਪਾਤਸ਼ਾਹ ਦੀ।

ਪ੍ਰਾਚੀਨ ਅਤੇ ਪ੍ਰਸਿੱਧ ਰਾਗ ਗੁਜਰੀ ਭਗਤੀ ਭਾਵ ਦੇ ਗਾਇਨ ਲਈ ਵਿਸ਼ੇਸ਼ ਅਨੁਕੂਲ ਮੰਨਿਆ ਜਾਂਦਾ ਹੈ। ਇਸ ਰਾਗ ਦੀ ਸੰਪੂਰਨ ਰਚਨਾ ਕਰੁਣਾ ਰਸ ਨਾਲ ਪੋਤ ਪੋਤ ਹੋਣ ਕਾਰਨ ਸੰਗੀਤਕਾਰ ਨੇ ਇਸ ਦੀ ਪ੍ਰਕਿਰਤੀ ਕਰੁਣ ਮੰਨੀ ਹੈ। ਹਰ ਸਰਧਾ ਹਰ ਪਿਆਸ ਇਸ ਦਾ ਤਰਲਾ ਹੈ। ਸ਼ੌ ਨੂੰ ਪਾਉਣਾ ਹੀ ਜੀਵਨ ਦਾ ਮਕਸਦ ਹੈ, ਇਹੀ ਦਰਸਾਇਆ ਹੈ। ਗੁਜਰੀ ਜਾਤ ਗਵਾਰ ਜਾ ਸਭ ਪਾਏ ਆਪਣਾ, ਗੁਰ ਕੈ ਸ਼ਬਦ ਵਿਚਾਰ ਅਨ ਦਿਨ ਹਰ ਜਪ ਜਾਪਣਾ। ਸਹੁ ਪਾਉਣ ਲਈ ਤਨ ਮਨ ਅਰਪਾਓ ਪੂਜ ਚੜਾਵੋ, ਸਭ ਕੁਝ ਹੀ ਅਰਪਣਾ ਪੈਂਦਾ ਹੈ। ਇਸ ਰਾਗ ਵਿੱਚ ਰਿਸ਼ਵ ਗੰਧਾਰ ਅਤੇ ਦੈਵਤ ਘੁੰਮਣ ਲੱਗਦੇ ਹਨ। ਮੱਧਮ ਤੀਬਰ ਹੈ ਔਰ ਪੰਚਮ ਵਰਜਿਤ ਹੈ, ਨਿਸ਼ਾਦ ਸ਼ੁੱਧ ਲੱਗਦਾ ਹੈ। ਇਸ ਦਾ ਬਾਦੀ ਸੁਰ ਦੈਵਤ ਅਤੇ ਸਮਾਧੀ ਰੇ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ। ਨਿਰਧਾਰਤ ਰਾਗ ਗੁਜਰੀ ਵਿੱਚ ਪਹਿਲਾ ਸ਼ਬਦ ਸਰਵਣ ਕਰੋ। ਗਾ ਰਹੇ ਹਨ ਭਾਈ ਤੇਜਪਾਲ ਸਿੰਘ ਜੀ, ਭਾਈ ਸੁਰਿੰਦਰਪਾਲ ਸਿੰਘ ਜੀ, ਸਿੰਘ ਬੰਧੂ। ਸ਼ਬਦ ਦੇ ਬੋਲ ਹਨ ਠਾਕੁਰ ਐਸੋ ਨਾਮ ਤੁਮਾਰੋ। ਦੂਜਾ ਸ਼ਬਦ ਭਾਈ ਨਿਰੰਜਨ ਸਿੰਘ ਜੀ ਦੀ ਆਵਾਜ਼ ਵਿੱਚ ਸਰਵਣ ਕਰੋ। ਸ਼ਬਦ ਹੈ ਗੁਜਰੀ ਜਾਤ ਗਵਾਰ ਜਾ ਸੋ ਪਾਏ ਆਪਣਾ। ਪਹਿਲਾ ਸ਼ਬਦ ਠਾਕੁਰ ਐਸੋ ਨਾਮ ਤੁਮਾਰੋ।

ਤੋਂ ਬਾਅਦ ਕਲਿਆਣ ਰਾਗ ਦਾ ਆਉਣਾ ਸੁਭਾਵਿਕ ਹੈ। ਰਾਗਮਾਲਾ ਵਿੱਚ ਵੀ ਗੌਰਾ ਔ ਕਾਂਧਰਾ ਕਲਿਆਣਾਂ ਦੀ ਤਰਤੀਬ ਰੱਖੀ ਹੈ। ਕਲਿਆਣ ਖੁਸ਼ੀ ਪੈਦਾ ਕਰਦਾ ਹੈ, ਆਤਮਾ ਆਨੰਦ ਵਿੱਚ ਆਈ ਪ੍ਰਭਾਤ ਦੀ ਲੋਹ ਦੀ ਉਡੀਕ ਕਰਦੀ ਹੈ। ਪ੍ਰਭੂ ਦੀ ਯਾਦ ਨੇ, ਸਿਮਰਨ ਨੇ ਦ੍ਰਿੜ ਕਰਾ ਦਿੱਤਾ ਕਿ ਮਾਇਆ ਦੇ ਸਾਰੇ ਯਤਨ ਕਿਸੇ ਕੰਮ ਨਹੀਂ। ਆਨੰਦ ਵਿੱਚ ਆਈ ਆਤਮਾ ਲਾਲਨ ਕੀ ਸੋਭਾ ਸੁਣ ਸੁਣ ਖੀਵੀ ਹੁੰਦੀ ਹੈ। ਸ਼ਬਦ ਦੇ ਸਿਮਰਨ ਦੀ ਬਰਕਤ ਨਾਲ ਸਦਾ ਸਦ ਜਾਗਤ ਰਹਿੰਦੀ ਹੈ ਆਤਮਾ, ਅਤੇ ਕਲਿਆਣ ਸਾਵਧਾਨ ਮੁਦਰਾ ਵਿੱਚ ਹੀ ਗਾਇਆ ਜਾਂਦਾ ਹੈ। ਇਸ ਰਾਗ ਵਿੱਚ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਬਾਣੀ ਉਚਾਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਭੇਦ ਅਨੁਸਾਰ ਕਲਿਆਣ ਰਾਗ ਦੇ ਅਧੀਨ ਰਾਗ ਕਲਿਆਣ ਭੁਪਾਲੀ ਵੀ ਆਉਂਦਾ ਹੈ। ਕਲਿਆਣ ਅਤੇ ਕਲਿਆਣ ਭੁਪਾਲੀ ਦੋਨੋਂ ਭਿੰਨ ਅਤੇ ਸੁਤੰਤਰ ਰਾਗ ਹਨ। ਕਲਿਆਣ ਰਾਗ ਵਿੱਚ ਗੁਰੂ ਰਾਮਦਾਸ ਜੀ ਦੇ 6 ਸ਼ਬਦ ਹਨ ਅਤੇ ਕਲਿਆਣ ਭੁਪਾਲੀ ਵਿੱਚ ਕੇਵਲ 1 ਸ਼ਬਦ ਹੈ। ਇਸ ਰਾਗ ਵਿੱਚ ਤੀਬਰ, ਮੱਧਮ ਅਤੇ ਬਾਕੀ ਸ਼ੁੱਧ ਸਵਰ ਲੱਗਦੇ ਹਨ। ਇਸ ਦਾ ਬਾਦੀ ਸੁਰ ਗੰਧਾਰ ਅਤੇ ਸੰਵਾਦੀ ਨਿਸ਼ਾਦ ਹੈ। ਗਾਇਨ ਸਮਾਂ ਹੈ ਰਾਤ ਦਾ ਪ੍ਰਥਮ ਪਹਿਰ। ਰਾਗ ਕਲਿਆਣ ਵਿੱਚ ਸਰਵਣ ਕਰੋ 2 ਸ਼ਬਦਾਂ ਦਾ ਕੀਰਤਨ। ਪਹਿਲਾ ਸ਼ਬਦ ਹੈ ਪ੍ਰਭ ਮੋਹੇ ਕਬ ਗਲ ਲਾਵਹਿ ਗੇ, ਪ੍ਰੋਫੈਸਰ ਕਰਤਾਰ ਸਿੰਘ ਜੀ। ਦੂਜਾ ਸ਼ਬਦ ਗਾਇਨ ਕਰ ਰਹੇ ਹਨ ਭਾਈ ਹਰਜਿੰਦਰ ਸਿੰਘ ਜੀ, ਸ੍ਰੀ ਨਗਰ ਵਾਲੇ। ਸ਼ਬਦ ਹੈ ਗੁਣ ਨਾਦ ਧੁਨ ਆਨੰਦ ਵੇਦ। ਸਰਵਣ ਕਰੋ ਪ੍ਰੋਫੈਸਰ ਕਰਤਾਰ ਸਿੰਘ ਜੀ ਹੋਰਾਂ ਪਾਸੋਂ ਪ੍ਰਭ ਮੋਹੇ ਕਬ ਗਲ ਲਾਵਹਿ ਗੇ।

आन रूती आन बोये फल न फूले ताए रे मनवत्र बीजन नाओ।

जत संजम तीरथ ओना जुगा का धर्म है। कल मैं कीरत हर नामा

ਇਹ ਲਿਖ ਲਓ। ਪਾਤਸ਼ਾਹ ਨੇ ਉਪਦੇਸ਼ ਦਿੱਤਾ ਜੋ ਜੋਗੀ ਦੁਨੀਆਂ ਨੂੰ ਕਰਾਮਾਤਾਂ ਵਿਖਾ ਕੇ ਕੁਛ ਮਨੁੱਖਾਂ ਨੂੰ ਠੱਗ ਰਿਹਾ ਸੀ ਤੇ ਆਖਦਾ ਸੀ ਸਾਧਨ ਕਰੋ, ਜੋਗ ਕਰੋ, ਕਰਮ ਕਰੋ। ਪਾਤਸ਼ਾਹ ਨੇ ਉੱਥੇ ਬਚਨ ਕੀਤਾ ਗੁਰੂ ਨਾਨਕ ਦੇਵ ਜੀ ਨੇ ਆਖਦੇ ਕਲ ਮੈਂ ਰਾਮ ਨਾਮ ਸਾਰ ਅੱਖੀ ਤਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ ਆਟ ਸੇਤੀ ਨਾਕ ਪਕੜੇ ਸੂਝਤੇ ਤਿਨ ਲਾਓ ਮਗਰ ਪਾਛੇ ਕਛ ਨ ਸੂਝੈ ਏ ਪਦਮ ਅਲੋ ਖਤਰੀਆਂ ਤਾਂ ਧਰਮ ਛੋਡਿਆ ਮਲੇ ਚ ਭਾਖਿਆ ਗਈ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਅਸ਼ਟ ਸਾਜ ਸਾਜ ਪੁਰਾਨ ਸੋਧੈ ਕਰੇ ਬੇਦ ਅਭਿਆਸ

ਵਾਰੀ ਸਾਰੇ ਆਖੋ ਧੰਨ ਗੁਰੂ ਰਾਮਦਾਸ ਸਾਹਿਬ, ਪਿਆਰ ਨਾਲ ਬੋਲੀਏ ਭਾਈ ਧੰਨ ਗੁਰੂ ਰਾਮਦਾਸ। ਜਦੋਂ ਗੁਰੂ ਅਮਰਦਾਸ ਸਾਹਿਬ ਭਾਈ ਜੇਠੇ ਨੂੰ ਕਹਿੰਦੇ ਹਨ ਚੋਲਾ ਫੈਲਾ, ਸ਼ਗਨ ਪਾਉਣਾ ਹੈ, ਤੇ ਭਾਈ ਜੇਠਾ ਉਹਨਾਂ ਛੇਕਾਂ ਵੱਲ ਵੇਖਦਾ ਹੈ ਜਿਹੜੇ ਝੱਗੇ ਨੂੰ ਪਏ ਹੋਏ, ਮਿਸ਼ਰੀ ਸਾਰੀ ਡੁੱਲ ਜਾਣੀ ਹੈ, ਪਰ ਹੁਕਮ ਮੰਨਿਆ ਕਦੀ ਝੱਗੇ ਵੱਲ ਵੇਖਦੇ ਹਨ ਕਦੀ ਗੁਰੂ ਅਮਰਦਾਸ ਵੱਲ। ਮਾਤਾ ਆਖਦੀ ਹੈ ਕੋਈ ਪਰਿਵਾਰ ਵੇਖੋ, ਕੋਈ ਖਾਨਦਾਨ ਵੇਖੋ, ਪਹਿਲਾਂ ਪੁੱਛ ਤਾਂ ਲਓ ਬੱਚਾ ਹੈ ਕੌਣ। ਤੇ ਗੁਰੂ ਅਮਰਦਾਸ ਸਾਹਿਬ ਜੀ ਖਿੜਖਿੜਾ ਕੇ ਹੱਸ ਪਏ, ਆਖਣ ਲੱਗੇ ਭਲੀਏ ਲੋਕੇ, ਇਹ ਉਹ ਹਸਤੀ ਹੋਵੇਗੀ ਜਿਸ ਦੇ ਬੈਠਣ ਲਈ ਮੰਜੀ ਵੀ ਸੋਨੇ ਦੀ ਹੋਵੇ, ਇਹਨੂੰ ਕੰਗਲਾ ਗਰੀਬ ਨਾ ਸਮਝ, ਇਹਦੇ ਮੰਦਰ ਵੀ ਸੋਨੇ ਦੇ ਹੋਣਗੇ, ਇਹਨਾਂ ਦੀਆਂ ਇੱਟਾਂ ਵੀ ਸੋਨੇ ਦੀਆਂ ਹੋਣਗੀਆਂ। ਹੋਵੇਗਾ ਕਿਸੇ ਨੂੰ ਦੋ ਚਾਰ ਸੇਰ ਸੋਨੇ ਦਾ ਮਾਣ, ਪਰ ਵੱਡੇ ਤੋਂ ਵੱਡੇ ਮਹਾਰਾਜਾ ਵੀ ਇੱਥੇ ਆਵੇਗਾ, ਉਹਦਾ ਵੀ ਮਾਣ ਟੁੱਟ ਜਾਣਾ ਹੈ ਜਦੋਂ ਇਸ ਹਰੀ ਮੰਦਰ ਦੇ ਦਰਸ਼ਨ ਕਰੇ। ਤੇ ਅੱਜ ਪੁੱਛਿਆ ਕਿਸੇ ਨੇ ਗੁਰੂ ਰਾਮਦਾਸ ਸਾਹਿਬ ਜੀ ਤੋਂ, ਐਸੇ ਕਿਹੜੇ ਪਾਤਸ਼ਾਹ ਨਾਲ ਤੁਹਾਡੀ ਦੋਸਤੀ ਹੋ ਗਈ ਜੋ ਤੁਹਾਡੇ ਮੰਦਰ ਵੀ ਸੋਨੇ ਦੇ ਹਨ? ਤੇ ਹਜ਼ੂਰ ਆਖਦੇ ਨੇ

रचना राम बनाई। जैसे जलते बुदबुदा, जय बिन सैनी

ਅੱਛੀ ਕਿਰਪਾ ਮੋਹੇ ਕਰੋ। ਇੱਕ ਸਾਖੀ ਹੈ, ਸੁਕੇਤ ਮੰਡੀ ਦਾ ਰਾਜਾ ਆਇਆ, ਕਹਿਣ ਲੱਗਾ ਦਸਮ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮੇਰੇ ਤੇ ਕਿਰਪਾ ਕਰੋ। ਸਾਹਮਣੇ ਇੱਕ ਸਿੱਖ ਸੀ ਜੋ ਘੋੜਿਆਂ ਦੀ ਲਿੱਦ ਹਟਾ ਕੇ ਤਬੇਲੇ ਚੋਂ ਨਿਕਲਿਆ ਸੀ। ਉਹ ਕਵੀ ਵੀ ਸੀ, 52 ਕਵੀਆਂ ਵਿੱਚੋਂ। ਮਹਾਰਾਜ ਕਹਿਣ ਲੱਗੇ ਰਾਜੇ ਨੂੰ, ਤੈਨੂੰ ਉਹਦੇ ਵਰਗਾ ਬਣਾ ਦਈਏ। ਰਾਜਾ ਕੰਬਿਆ, ਕਹਿਣ ਲੱਗਾ ਮਹਾਰਾਜ ਤੁਸੀਂ ਕਿਰਪਾ ਕਰਨ ਲੱਗੇ ਹੋ ਕਿ ਕਹਿਰ ਕਰਨ ਲੱਗੇ ਹੋ? ਮਹਾਰਾਜ ਨੇ ਧੰਨਾ ਸਿੰਘ ਨੂੰ ਆਵਾਜ਼ ਮਾਰੀ, ਭਾਈ ਧੰਨਾ ਸਿੰਘ ਜੀ ਦਰਸ਼ਨ ਦਿਓ, ਆਓ ਮੇਰੇ ਕੋਲ। ਆ ਗਏ। ਕਹਿਣ ਲੱਗੇ ਭਾਈ ਧੰਨਾ ਸਿੰਘ ਜੀ ਕੁਝ ਮੰਗ ਲਓ। ਤੇ ਧੰਨਾ ਸਿੰਘ ਕਹਿਣ ਲੱਗਾ ਤੁਸੀਂ ਕਿਰਪਾ ਦੇ ਸਾਗਰ ਹੋ, ਅੱਗੇ ਕਿਰਪਾ ਕੀਤੀ ਹੋਰ ਕਿਰਪਾ ਕਰੋ। ਮਹਾਰਾਜ ਕਹਿਣ ਲੱਗੇ ਤੈਨੂੰ ਇਸ ਰਾਜੇ ਵਰਗਾ ਬਣਾ ਦਈਏ। ਉਹ ਵੀ ਕਹਿਣ ਲੱਗਿਆ ਤੁਸੀਂ ਕਿਰਪਾ ਕਰਨ ਲੱਗੇ ਹੋ ਕਿ ਕਹਿਰ ਕਰਨ ਲੱਗੇ ਹੋ? ਇਹਦੇ ਵਰਗ। ਮਹਾਰਾਜ ਕਹਿਣ ਲੱਗੇ ਰਾਜਨ ਤੂੰ ਇਹਦੇ ਵਰਗਾ ਨਹੀਂ ਬਣਨਾ ਚਾਹੁੰਦਾ, ਇਹ ਤੇਰੇ ਵਰਗਾ ਨਹੀਂ ਬਣਨਾ ਚਾਹੁੰਦਾ ਹੈ, ਦੋਨੋ ਕਹਿੰਦੇ ਵੀ ਕਿਰਪਾ ਕਰ। ਅਸਲ ਦਾਤ ਉਹਦਾ ਨਾਮ ਹੈ, ਇਹ ਉਹਨੂੰ ਦਿੰਦਾ ਜਿਹਦੇ ਤੇ ਉਹ ਕਿਰਪਾ ਕਰ ਦੇਵੇ। ਇਸ ਸ਼ਬਦ ਵਿੱਚ ਵੀ ਇਹ ਮੰਗ ਮੰਗੀ ਹੈ, ਐਸੀ ਕਿਰਪਾ ਮੋਹੇ ਕਰੋ, ਤੇਰੇ ਬਖਸ਼ਿਆ ਉਹਦੇ ਚਰਨ ਹੋਣ ਤੇ ਮੇਰਾ ਮੱਥਾ ਲੱਗ ਜਾਏ, ਸਾਧ ਸੰਗਤ ਦੀ ਚਰਨ ਧੂੜ ਪ੍ਰਾਪਤ ਹੋਏ, ਐਸੀ ਮੰਗ ਇਸ ਸ਼ਬਦ ਵਿੱਚ

ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨ ਨੇਤਰੀ ਜਗਤ ਨੇ ਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਐ ਬੋਝ ਥਾ ਵਿਰਲੇ ਕਿਨ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ।

ਮੁਖ ਝੁੜ ਬਭੁਖ ਅਨੁਸਾਰੂ ਕਿਰਪਾਲ ਤੇ ਹਾਲ ਵਿਚਾਰੂ ਕਰ ਮਹਾਰਾਜ ਤ੍ਰਿਕ ਲਾਟਣ ਦੇ ਛੋਤੀ ਬਸ ਕਪਾਟੂ ਜੈ ਜਾਣ ਸੁਬ੍ਰਹਮ ਕਰਮ ਸਫੋ ਨਿਸ਼ਚੋ ਕਰਮ ਕਉ ਨਾਨਕ ਨਿਚੋ ਧਿਆਵੈ ਬਿਨ ਸਤ

ਗੁਰਬਾਣੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਘਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੋ ਹੁਕਮ ਮਨਾਏ ਸੀ। ਹੁਕਮ ਮੰਨੈ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਪਾਵੇ ਸੋ ਕਰੇ ਮਨ ਚਿੰਦਿਆ ਸੋ ਫਲ ਪਾਏ ਸੀ।

ਸੱਚ ਧਿਆਈਏ ਸੁੱਚ ਹੋਵੇ ਤਾਂ ਕਣਕ ਸੱਚ ਧਿਆਈਆ ਸੁੱਚ ਹੋਵੇ ਤਾਂ।

ਸਭ ਕੋ ਵੇਖਦਰੀ ਹਿੱਟ ਚਲਾਏਂਦਾ ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਏਂਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏਂਦਾ ਨਦਰੋ ਪੱਠੀ ਜੇ ਕਰੇ ਸੁਲਤਾਨਾ ਕਾਓ ਕਰਾਏਂਦਾ ਦਰ ਮੰਗਨ ਪੇਖਣਾ।

ਕੌਣ ਵੇਗਾ ਰੰਗੀਰ ਮਸਵਾਰੇ ਆ ਕੋਠੇ ਮੰਡਪ ਮਾੜੀਆਂ ਲੈ ਬੈਠੇ ਕਰ ਪਸਾਰੇ ਆ ਚੀਜ਼ ਕਰਮਨ ਪਾਵਦੇ ਹਰ ਪੁੱਜ ਨਾ ਹੀ ਹਾਰੇ ਆ ਕਰ

ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆ ਜਾਂ ਸਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰਕਡੀਆ ਬੁਰਿਆਈਆ ਸਹਿ ਤੁੱਠੈ ਨਾ।

अकलंक रूप अपार अनछेज तेज अपार। अकाल है अपाल है ख्याल है।

ਸਬੂਤ ਧਾਰੀ ਗਿੱਧੂਆ ਮਸਾਣ ਪਾਸ ਕਰੇ ਉਹੀ ਕਰਤ ਹੈ ਘੁਮਟ ਬਾਸੀ ਲੱਗੇ ਡੋਲ ਤਾਂ ਉਦਾਸੀ ਮੋਹ ਤਰਵਰਮ ਸੁਦੀਨ ਮਾਨ ਸਦੇ ਹੀ ਮਰਤ ਹੈ ਘੁਮਟ ਬਾਸੀ ਲੱਗੇ ਡੋਲ ਤਾਂ ਉਦਾਸੀ ਮ੍ਰਿਗ ਤਰਵਰ ਸਦੀਨ ਮੋਨ ਸਦੇ ਹੀ ਮਰਤ

ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਫੁਰਮਾਨ, ਖਾਲਸਾ ਸਜਣ ਤੋਂ ਬਾਅਦ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਅਕਾਲ ਦੀ ਸਿਫਤ ਵਿੱਚ ਲੱਗ ਗਏ ਨੇ। ਧੰਨਵਾਦ ਕਰ ਰਹੇ ਨੇ ਉਸ ਅਕਾਲ ਪੁਰਖ ਮਹਾਰਾਜ ਦਾ, ਤੇ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਖਾਲਸੇ ਦੇ ਦੀਦਾਰ ਕਰਦੇ ਨੇ ਨਾ, ਸਾਹਿਬ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਰੱਬ ਦੇ ਨਾਮ ਦਾ ਧਿਆਨ ਧਰਦੇ ਨੇ ਤੇ ਖਾਲਸੇ ਦਾ ਦੀਦਾਰ ਕਰਦੇ ਨੇ, ਕੇਸਰੀ ਦਸਤਾਰਾਂ ਨਜ਼ਰ ਆਉਂਦੀਆਂ ਨੇ, ਨਿਲੰਬਰ ਬਾਣਾ ਨਜ਼ਰ ਆਉਂਦਾ, ਅਕਾਲੀ ਬਾਣੇ ਦੇ ਅੰਦਰ ਖਾਲਸਾ ਸ਼ਿਸ਼ੋਭਿਤ ਨਜ਼ਰ ਆਉਂਦਾ, ਤਾਂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਰੋਮ ਰੋਮ ਪ੍ਰਸੰਨ ਹੋ ਜਾਂਦੇ ਨੇ।

ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੈਰਾਗ ਦੀਆਂ ਨਦੀਆਂ ਚੱਲ ਪੈਂਦੀਆਂ ਨੇ। ਇਹ ਅਕਾਲ ਪੁਰਖ ਦਾ ਧੰਨਵਾਦ ਕਰਦੇ ਹਾਂ, ਰਸਨਾ ਨਹੀਂ ਰੁਕਦੀ, ਲਿਖੀ ਜਾ ਰਹੇ ਨੇ ਅਕਾਲ ਪੁਰਖ ਮਹਾਰਾਜ ਜੀ ਦੀ ਉਸਤਤ ਅਕਾਲ ਉਸਤਤ ਦਸਮ ਕੀ ਬਾਣੀ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਚਾਰਨ ਕਰਦੇ ਨੇ, ਖਾਲਸੇ ਦੇ ਦੀਦਾਰ ਕਰਕੇ ਨੇਤਰ ਬੰਦ ਕਰ ਲੈਂਦੇ ਨੇ। ਜੇ ਅਕਾਲ ਪੁਰਖ ਨੂੰ ਸਿੰਘਾਸਨ ਤੇ ਵੇਖਦੇ ਨੇ ਤੇ ਉਹੀ ਨਜ਼ਰ ਆਉਂਦਾ, ਅੱਖਾਂ ਖੋਲ ਕੇ ਸਾਹਮਣੇ ਦੀਦਾਰ ਕਰਦੇ ਨੇ ਖਾਲਸੇ ਦੇ ਤੇ ਖਾਲਸਾ ਅਕਾਲ ਪੁਰਖ ਕੀ ਮੌਜ ਨਜ਼ਰ ਆਉਂਦਾ, ਤੇ ਫਿਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਿਲੋਂ ਹੀ ਦਿਲ ਅੰਦਰ ਇੱਕ ਆਸ ਲੈ ਕੇ ਤੁਰੇ ਫਿਰਦੇ ਨੇ ਖਾਲਸਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ਼ਹੀਦ ਹੋਏ, ਤੇਰਾ ਅਵਤਾਰ ਹੋਇਆ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਖੂਨ ਵਿੱਚੋਂ, ਪਵਿੱਤਰ ਸੀਸ ਵਿੱਚੋਂ, ਸਰੀਰ ਵਿੱਚੋਂ ਤੇਰਾ ਵਜੂਦ ਪ੍ਰਗਟ ਹੋਇਆ, ਤੇ ਤੇਰੇ ਵਜੂਦ ਦੇ ਅੰਦਰ ਅਕਾਲ ਪੁਰਖ ਦਾ ਨਿਵਾਸ ਹੋ ਗਿਆ। ਅਸਲੀ ਬਾਣਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰਮ ਪਿਤਾ ਤੈਨੂੰ ਦੇ ਕੇ ਚਲੇ ਗਏ। ਕੈਸਾ ਭਾਗਾਂ ਭਰਿਆ ਦਿਨ ਹੋਏਗਾ ਜਦੋਂ ਮੈਂ ਤੇਰੇ ਉਪਰੋਂ ਆਪਣਾ ਬੰਸ ਨਿਸ਼ਾਵਰ ਕਰ ਦਿਆਂਗਾ, ਕੁਰਬਾਨ ਕਰ ਦਿਆਂਗਾ, ਵਾਰਨੇ ਜਾਵਾਂਗਾ ਤੇਥੋਂ। ਐ ਖਾਲਸਾ, ਤੇਰੇ ਦਰਸ਼ਨ ਕਰਨ ਵਾਸਤੇ ਪਤਾ ਨੀ ਕਿੰਨੇ ਕੁ ਜਨਮ ਲੈਣੇ ਪੈਣਗੇ। ਮਨ ਦੀਆਂ ਇੱਛਾਵਾਂ ਨੇ ਪ੍ਰਬਲ, ਪਰ ਅਕਾਲ ਪੁਰਖ ਮਹਾਰਾਜ ਦੇ ਚਰਨਾਂ ਚ ਇੱਕੋ ਫਰਿਆਦ ਕਰਦੇ ਗਏ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ, ਕਹਿੰਦੇ ਹੇ ਕੁਲਾਂ ਨੂੰ ਕਲੰਕ ਤੋਹੀਨ ਕਰਨ ਵਾਲੇ ਵਾਹਿਗੁਰੂ, ਕੁਲ ਕਲੰਕ ਕਰਹੀਨ ਕਰੇ ਕਿਰਪਾ ਕਰੁਣਾ ਕਰ। ਜਿਨ੍ਹਾਂ ਦੀਆਂ ਕੁਲਾਂ, ਜਿਨ੍ਹਾਂ ਦੀਆਂ ਵਰਨਾ, ਜਿਨ੍ਹਾਂ ਦੀਆਂ ਜਾਤਾਂ ਕਲੰਕ ਵਾਲੀਆਂ ਸਨ ਨਾ, ਉਹਨਾਂ ਨੂੰ ਕਲੰਕਹੀਨ ਕਰ ਦਿੱਤਾ। ਕੁਲ ਕਲੰਕ ਕਰਹੀਨ ਕਰੇ ਗਿਆਨ ਪ੍ਰਬੋਧ, ਕੁਲ ਕਲੰਕ ਕਰਹੀਨ ਕਰੇ ਕਿਰਪਾ ਕਰੁਣਾ ਕਰ, ਕਰਨ ਕਾਰਨ ਕਰਨ ਸਮਰੱਥ, ਕਿਰਤ ਕੀ ਮੂਰਤ ਕਿਰਤ ਧਰ। ਕਿਰਪਾ ਦੀ ਮੂਰਤ ਹੈ ਅਕਾਲ ਪੁਰਖ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ, ਤੇ ਉਸ ਅੱਗੇ ਬਾਰੰਗਵਾਰ ਬਾਰੰਗਵਾਰ ਇੱਕੋ ਅਰਦਾਸ ਕਰਦੇ ਨੇ, ਇਹ ਤੇਰਾ ਸਜਿਆ ਹੋਇਆ ਖਾਲਸਾ, ਇਹ ਤੇਰੀ ਸਜੀ ਹੋਈ ਰਜਮੈਂਟ ਮਹਾਰਾਜ ਆਦ ਜੁਗਾਦ ਰਹਿ, ਇਸ ਦਾ ਸਵਰੂਪ ਆਦ ਜੁਗਾਦ ਇੱਕੋ ਜਿਹਾ ਰਹੇ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਜਦੋਂ ਦਰਸ਼ਨ ਹੁੰਦੇ ਨੇ ਰੱਬ ਦੇ, ਫਿਰ ਇਹ ਪੂਰਨੇ ਪਾ ਦਿੰਦੇ ਨੇ, ਖਾਲਸਾ ਤੂੰ ਇੱਕ ਗੱਲ ਦਾ ਧਿਆਨ ਰੱਖੀ, ਬਈ ਇੱਕ ਪਾਹਨ ਪੱਥਰ ਨੂੰ ਛੱਡ ਕੇ ਬਾਕੀ ਸਭ ਜਗ੍ਹਾ ਦੇ ਅੰਦਰ ਰੱਬ ਵਿਆਪਕ ਹੈ, ਪੱਥਰ ਦੀ ਪੂਜਾ ਨੀ ਤੂੰ ਕਰਨੀ, ਪੱਥਰ ਦੇ ਅੱਗੇ ਸਿਰ ਨੀ ਝੁਕਾਉਣਾ। ਪੱਥਰ ਤੋਂ ਭਾਵ ਹੈ ਜੜ, ਜੜ ਵਸਤੂ ਨਾਲ ਤੇਰਾ ਪਿਆਰ ਨਾ ਹੋਵੇ, ਤੂੰ ਚੇਤਨ ਅੰਦਰ ਜੁੜਿਆ ਹੋਵੇ, ਚੇਤਨ ਚੋਂ ਚਿੰਤਨ ਪ੍ਰਗਟ ਹੋਏਗਾ, ਚਿੰਤਨ ਵਿੱਚੋਂ ਚੇਤਾ ਤੇ ਰੱਬ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪ੍ਰਗਟ ਹੋ ਜਾਏਗਾ। ਜੜ ਸੰਸਾਰ ਹੈ, ਸੰਸਾਰ ਨਾਲ ਪਿਆਰ ਨਹੀਂ ਕਰਨਾ, ਜੜ ਇੱਕ ਸਥੂਲ ਵਸਤੂ ਹੈ ਜਿਸ ਅੰਦਰ ਜਾਨ ਨਹੀਂ ਹੁੰਦੀ। ਉਹ ਰੱਬ ਜੀਵਨ ਵਿੱਚ ਹੈ, ਜਲ ਵਿੱਚ ਹੈ, ਥਲ ਵਿੱਚ ਹੈ, ਰੂਪ ਵਿੱਚ ਹੈ, ਰੰਗ ਵਿੱਚ ਹੈ, ਸੂਰਜ ਚੰਦ ਪਵਨ ਪਾਣੀ ਹਵਾ ਸਭ ਦੇ ਵਿੱਚ ਉਸ ਦਾ ਵਿਆਪਕ ਸਵਰੂਪ ਹੈ। ਇੱਕ ਪੱਥਰ ਤੋਂ ਸਵਾ ਉਹ ਸਾਰੇ ਜਗ੍ਹਾ ਅੰਦਰ ਵਿਆਪਕ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇੱਕ ਹੋਰ ਬਾਤ ਲਿਖਦੇ ਨੇ, ਬਈ ਆਹ ਜਿਹੜੇ ਸੰਸਾਰ ਦੇ ਭਰਮ ਨੇ ਨਾ, ਬੀ ਬਭੂਤਾਂ ਲਾਣੀਆਂ ਮੱਥੇ ਤੇ ਕਿਸੇ ਕੰਦਰ ਦੇ ਅੰਦਰ ਬਹਿ ਜਾਣਾ, ਸੰਸਾਰ ਛੱਡ ਕੇ, ਗ੍ਰਿਸਤ ਆਸ਼ਰਮ ਛੱਡ ਕੇ, ਤੇ ਆਪਣੇ ਆਪ ਨੂੰ ਜਤੀ ਕਹਾਉਣਾ, ਇਹ ਕਦਾਚਿਤ ਅਕਾਲ ਪੁਰਖ ਮਹਾਰਾਜ ਨੂੰ ਨਹੀਂ ਪਾਉਂਦਾ। ਸਾਹਿਬ ਸੱਚੇ ਪਾਤਸ਼ਾਹ ਨੇ ਅਕਾਲ ਉਸਤਤ ਵਿੱਚ ਇੱਕ ਕਵਿਤ ਲਿਖਿਆ ਬੜਾ ਸੁੰਦਰ, ਕਹਿੰਦੇ ਨੇ ਖੁਕ ਮੱਲ ਧਾਰੀ ਗੱਜ ਗੱਦ ਹੱਬ ਬੁੱਤ ਧਾਰੀ ਗਿੱਧੂਆ ਮਸਾਣ ਬਸ ਕਰਿਓ ਹੀ ਕਰਤ ਹੈ। ਕਹਿੰਦੇ ਜੇ ਆ ਸੂਰ ਜਿਹੜਾ ਨਾ, ਸੂਰ ਖੂਕ ਮੱਲ ਧਾਰੀ, ਸੂਰ ਦਾ ਨਾਮ ਖੂਕ ਲਿਖਿਆ ਮਹਾਰਾਜ ਨੇ, ਇਹ ਮੱਲ ਧਾਰੀ ਹੈ, ਇਹ ਗੰਦ ਖਾਂਦਾ, ਗੰਦਗੀ ਖਾਂਦਾ, ਇਸ ਨੂੰ ਭਾਵੇਂ ਜਿੰਨਾ ਮਰਜ਼ੀ ਪਵਿੱਤਰਤਾ ਵਾਲੀ ਜਗ੍ਹਾ ਵਿੱਚ ਰੱਖ ਦਿਓ, ਛੱਡ ਕੇ ਵੇਖ ਲਓ ਝੱਟ ਹੀ ਗੰਦ ਵਿੱਚ ਮੂੰਹ ਪਾਵੇਗਾ, ਕਿਉਂਕਿ ਇਸ ਦਾ ਅਸਲੀ ਰੂਪ ਜਿਹੜਾ ਹੈ ਉਹ ਮੱਲ ਹੈ, ਉਹ ਆ ਸੰਸਾਰ ਦੀ ਗੰਦਗੀ ਹੈ। ਖੂਕ ਮੱਲ ਧਾਰੀ, ਤੇ ਫਿਰ ਅਗਾਂ ਆ ਕੇ ਗਰੀਬ ਨਵਾਜ ਕਹਿੰਦੇ ਅਗਾਂ ਗੱਜ ਤੇ ਗਧਾ, ਹਾਥੀ ਤੇ ਗਧਾ ਇਹ ਪਿਆਰ ਕਰਦੇ ਨੇ ਧੂੜ ਦੇ ਨਾਲ, ਇਹ ਸਿਰ ਦੇ ਉੱਪਰ ਆਪਣੇ ਮੱਥੇ ਤੇ ਮਿੱਟੀ ਲਾਉਂਦੇ ਨੇ, ਆਪਣੇ ਸਰੀਰ ਦੇ ਉੱਪਰ ਮਿੱਟੀ ਮਲ ਲੈਂਦੇ ਨੇ। ਖੂਕ ਮੱਲ ਧਾਰੀ ਗੱਜ ਗਧਾ ਬਬੂਦ ਧਾਰੀ, ਗੱਜ ਤੇ ਹਾਥੀ ਤੇ ਗਧਾ ਇਹ ਸੰਸਾਰ ਦੀ ਮਿੱਟੀ ਚ ਲੇਟਦੇ ਨੇ। ਗਿੱਧੂਆ ਮਸਾਣ ਬਾਸ ਕਰਿਓ ਕਰਤ ਹੈ, ਮਸਾਣਾ ਦੇ ਵਿੱਚ ਬਹਿ ਕੇ ਤਪ ਕਰਨੇ, ਤਪ ਸਾਧਨੇ, ਭੂਤਾਂ ਨੂੰ ਵਸ ਕਰਨ ਵਾਲੇ ਲੋਕ ਜਿਹੜੇ ਨੇ ਮਸਾਣ ਦੇ ਵਿੱਚ ਵਾਸ ਕਰਦੇ ਨੇ।

ਜਾਂ ਫਿਰ ਉੱਲੂ ਆਦਿਕ ਜਾਂ ਫਿਰ ਚਮਗਾਦੜ ਆਦਿਕ, ਇਹ ਜਿਹੜੇ ਨੇ ਇਹ ਮਸਾਣ ਦੇ ਵਿੱਚ ਰਹਿੰਦੇ ਨੇ। ਅੱਗੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬੜਾ ਸੁੰਦਰ ਫੁਰਮਾਨ ਕੀਤਾ, ਨਾਲ ਨਾਲ ਪੂਰਨੇ ਪਾਈ ਜਾ ਰਹੇ ਨੇ ਵੀ ਕਿਹੜੀ ਕਿਹੜੀ ਚੀਜ਼ ਤੋਂ ਤੂੰ ਬਚਣਾ, ਕਿਹੜੀ ਕਿਹੜੀ ਚੀਜ਼ ਤੋਂ ਤੂੰ ਸੁਚੇਤ ਰਹਿਣਾ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗਿਆਨ ਤੋਂ ਬਹੀਣ ਜਿਹੜਾ ਇਨਸਾਨ ਹੈ ਨਾ, ਉਹ ਕਾਮ ਕ੍ਰੋਧ ਦੇ ਅੰਦਰ ਲੋਭਾਏ ਮਾਨ ਹੋ ਜਾਂਦਾ, ਉਹ ਫਿਰ ਬਚ ਨਹੀਂ ਸਕਦਾ। ਜਿਹੜਾ ਕਹੇ ਵੀ ਤਿਲਕ ਲਾਓ, ਜਿਹੜਾ ਕਹੇ ਮੱਥੇ ਦੇ ਬਭੂਤ ਲਾਓ, ਜਿਹੜਾ ਕਹੇ ਸੰਸਾਰ ਦੀਆਂ ਆ ਜਿੰਨੀਆਂ ਰਸਮ ਰਿਵਾਜਾਂ ਨੇ ਇਹਨਾਂ ਨੂੰ ਮੰਨੋ, ਨਹੀਂ ਖਾਲਸਾ, ਮੇਰਾ ਖਾਲਸਾ, ਅਕਾਲ ਪੁਰਖ ਕਾ ਖਾਲਸਾ, ਇੱਕ ਰੱਬ ਉੱਪਰ ਵਿਸ਼ਵਾਸ ਰੱਖੇਗਾ, ਇੱਕ ਅਕਾਲ ਪੁਰਖ ਮਹਾਰਾਜ ਦੀ ਓਟ ਧਾਰਨ ਕਰੇਗਾ, ਉਸ ਤੋਂ ਛੁੱਟ ਕਿਸੇ ਨੂੰ ਨਹੀਂ ਮੰਨੇਗਾ। ਇਹ ਗਰੀਬ ਨਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸੇ ਦੇ ਦੀਦਾਰ ਕਰਕੇ ਪਵਿੱਤਰ ਪੂਰਨੇ ਪਾ ਕੇ ਚਲੇ ਗਏ। ਇਹ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਬਾਣੀ ਬੜੀ ਲੁਤਫ ਵਾਲੀ ਹੈ। ਇਸ ਦਾ ਇੱਕ ਇੱਕ ਅੱਖਰ ਇਸ ਤਰ੍ਹਾਂ ਪਰੋਇਆ ਹੋਇਆ ਜਿਵੇਂ ਮੋਤੀਆਂ ਦੀ ਮਾਲਾ ਹੈ, ਕਿਤੇ ਇਹ ਚਲਨ ਕਰਦਿਆਂ ਉਚਾਰਨ ਕਰਦਿਆਂ ਇੱਕ ਅੱਖਰ ਉਰਾਂ ਪਰਾਂ ਹੋ ਜਾਣਾ, ਚਾਲ ਟੁੱਟ ਜਾਂਦੀ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕੈਸੀ ਚਾਲ ਬਣਾਈ ਹੈ, ਜੇ ਇੱਕ ਅੱਖਰ ਅੱਗੇ ਰੱਖਿਆ ਉਹੀ ਅੱਖਰ ਚੱਲਦਾ ਜਾ ਰਿਹਾ, ਜੇ ਸੰਸਾਰ ਦੀ ਮਰਿਆਦਾ ਰੱਖੀਏ ਤੇ ਸੰਸਾਰ ਦੀ ਮਰਿਆਦਾ ਦੇ ਵਿੱਚ ਚੱਲਦਾ ਜਾ ਰਿਹਾ। ਗੁਰਮਤ ਦਾ ਧਿਆਨ ਮਹਾਰਾਜ ਨੇ ਰੱਖਿਆ, ਮਨਮਤ ਦਾ ਧਿਆਨ ਰੱਖਿਆ, ਝੂਠ ਦਾ ਧਿਆਨ ਰੱਖਿਆ, ਚਾਲ ਦਾ ਧਿਆਨ ਰੱਖਿਆ, ਫਿਰ ਅਕਾਲ ਕੀ ਬਾਣੀ ਲਿਖੀ ਤੇ ਲਿਖ ਲਿਖ ਮਹਾਰਾਜ ਨੇ ਅੰਕ ਭਰ ਦਿੱਤੇ ਦਸਮ ਗ੍ਰੰਥ ਦੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੜਾ ਸੁੰਦਰ ਫੁਰਮਾਨ ਕਰਦਿਆਂ ਕਹਿੰਦੇ ਨੇ।

ਸਰਬ ਕੋ ਦਾਨ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ

0: You are listening to SikhNet Radio, broadcasting live Gurbani Kirtan 24 hours a day from around the world.
1: ਇੱਕ ਕਬੀਰ ਸਾਹਿਬ ਜੀ ਦਾ ਬੇਨਤੀ ਦਾ ਸ਼ਬਦ 5-7 ਮਿੰਟਾਂ ਵਿੱਚ ਪੜ੍ਹ ਕੇ ਸਮੇਂ ਸਿਰ ਸਮਾਪਤੀ ਤੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਜਿਨ੍ਹਾਂ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਹਨ ਤੁਹਾਡੀਆਂ ਹਾਜ਼ਰੀਆਂ ਪਾਤਸ਼ਾਹ ਲੇਖੇ ਲਾਵਣ ਕਬੀਰ ਸਾਹਿਬ ਜੀ ਨਿਰੰਕਾਰ ਦੇ ਬੂਹੇ ਅੱਗੇ ਕੁਝ ਇਸ ਤਰ੍ਹਾਂ ਦੀ ਬੇਨਤੀ ਕਰਦੇ ਹਨ ਪੜ੍ਹ ਕੇ ਸਮਾਪਤੀ।

ਹੈ ਦੂਜੀ ਨਾਹੀ ਜਾਨ ਜਿਸ ਪੈ ਹਮ ਜਾਵੇਂਗੇ ਨਾਨਕ ਏਕੀ ਬਾਹਰੀ।